क्यों छूटे बिन प्यार मन रे, क्यों छूटे बिन प्यार

सोहंग आप पछाणिए शब्द भेद पति आए गुरमुख।

Eso que es

सच कहूं सुन ले हो सब जिन प्रेम कियो जलो ऐसी री जल

सोहंग आप पछाणिए शब्द भेद पतिया गुरमुखी आप पछाणिए।

जालो ऐसी रीत जितना प्यारा विसरे जालो ऐसी

Wow.

गुर के चरण तुए तुए पीवा सो कहो टल गुर सेविय अहनस सहज

0: ਕਾਗਦ ਕਹੀ ਨਾ ਜਾਏ ਜੇ ਕੋ ਕਹਿ ਪਛੈ ਪਛਤਾਏ
1: ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾਬੇ ਕਰਨ ਵਿਚਾਰ ਸਾਰਾ
0: ਨਿਰੰਜਨ ਹੋਏ ਜੇ ਕੋ ਮਨ ਜਾਣ ਮਨ ਕੋਏ
1: ਮੰਨੈ ਸੁਰਤ ਹੋਵੇ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ
0: ਮੰਨੈ ਮੋ ਚੋਟਾ ਨਾ ਖਾਏ ਮਨ ਜਮ ਕੈ ਸਾਥ ਨਾ ਜਾਏ
1: ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ
0: ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਤਸੋ ਪ੍ਰਗਟ ਜਾਏ
1: ਮੰਨੈ ਮਗ ਨਾ ਚੱਲੈ ਪੰਥ ਮੰਨੈ ਧਰਮ ਸੇਤੀ ਸੰਬੰਧ
0: ਨਿਰੰਜਨ ਹੋਏ ਜੇ ਕੋ ਮਨ ਜਾਣ ਮਨ ਕੋਏ
1: ਮੰਨੈ ਪਾਵੇ ਮੋਖ ਦੁਆਰ ਮੰਨੈ ਪਰਵਾਰ ਸਦਹਾਰ
0: ਮੰਨੈ ਤਰੈ ਤਾਰੀ ਗੁਰ ਸਿੱਖ ਮੰਨੈ ਨਾਨਕ ਭਵੈ ਨ ਭਿੱਖ
1: ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ
0: ਪਰਵਾਨ ਪੰਜ ਪ੍ਰਧਾਨ ਪੰਚੇ ਪਾਵੈ ਦਰਗਹਿ ਮਾਨ
1: ਪੰਚੇ ਸੋਹੇ ਦਰ ਰਾਜਾਨ ਪੰਚਾਂ ਕਾ ਗੁਰ ਏਕ ਧਿਆਨ
0: ਜੇ ਕੋ ਕਹਿ ਕਰੈ ਵਿਚਾਰ ਕਰਤੇ ਕਾ ਕਰਨੈ ਨਾਹੀ ਸੁਮਾਰ
1: ਕੌਲ ਧਰਮ ਦਇਆ ਕਾ ਪੂਤ ਸੰਤੋਖ ਤਾਪ ਰੱਖਿਆ ਜਿਨ
0: ਬੁਝਾ ਹੋਵੇ ਸਚਿਆਰ ਧਵਲਾ ਉਪਰ ਕੀਤਾ ਭਾਰ
1: ਧਰਤੀ ਹੋਰ ਪਰੈ ਹੋਰ ਹੋਰ ਤਿਸੇ ਭਾਰਤ ਲੈ ਕਵਣ ਜੋਰ
0: ਜਾਤ ਰੰਗਾ ਕੇ ਨਾਵ ਸਭਨਾ ਲਿਖਿਆ ਬੁੜੀ ਕਲਾਮ।

0: ਸਮਤ ਨਿਰੰਕਾਰ
1: ਸੰਖ ਜਾਪ ਸੰਖ ਭਾਉ ਸੰਖ ਪੂਜਾ ਸੰਖ ਤਪ ਤਾਉ
0: ਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਜੋਗ ਮਨ ਰਹੇ ਉਦਾਸ
1: ਸੰਖ ਭਗਤ ਗੁਣ ਗਿਆਨ ਵਿਚਾਰ ਸੰਖ ਸਤੀ ਸੰਖ ਦਾਤਾਰ
0: ਸੰਖ ਸੂਰ ਮੋਹ ਪਖ ਸਾਰ ਸੰਖ ਮੋਹ ਲਿਵਲਾਏ ਤਾਰ
1: ਗੁਣ ਕਹਾ ਵਿਚਾਰ ਵਾਰਨ ਜਾਵਾ ਇਕ ਵਾਰ
0: ਜੋ ਤੁਦ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ
1: ਖੰਧ ਘੂਰ ਸੰਖ ਚੋਰ ਹਰਾਮ ਖੋਰ
0: ਸੰਖ ਅਮਰ ਕਰ ਜਾਹੇ ਜੋਰ ਸੰਖ ਗਲ ਵਢ ਹੱਤਿਆ ਕਮਾਹੇ
1: ਪਾਪੀ ਪਾਪ ਕਰ ਜਾਏ ਸੰਖ ਕੂੜਿਆਰ ਕੂੜੇ ਪਰਾਹੇ
0: ਸੰਖ ਮਲੇਸ਼ ਮਲ ਪਖਾਹੇ ਸੰਖ

0: ਕੀਤਾ ਭਾਉ ਅੰਤਰਗਤ ਤੀਰਥ ਮਲਾਉ।
1: ਤੇਰੇ ਮੈਂ ਨਾਹੀ ਕੋਈ ਵਿਣ ਗੁਣ ਕੀਤੇ ਭਗਤ ਨਾ ਹੋਏ।
0: ਸਵਾਸਥ ਆਤ ਬਾਣੀ ਬਰਮਾਓ ਸਤ ਸੁਹਾਣ ਸਦਾ ਮਨ ਚਾਓ।
1: ਵੇਲਾ ਵਕਤ ਕਵਨ ਕਵਨ ਥਿਤ ਕਵਨ ਵਾ

0: ਨਾ ਸਕੈ ਕੋਈ
1: ਕਾਇ ਕਾਖਣ ਪਾਇਓ ਜਾਣੈ ਜੇਤੀਆਂ ਮੁਹਿ ਖਾਏ
0: ਆਪੇ ਜਾਣੈ ਆਪੇ ਦੇ ਆਖੇ ਸੇ ਪੇ ਕੇ
1: ਜਿਸ ਨੂੰ ਬਖਸ਼ੇ ਸਭ ਸਾਲ ਆਹ ਨਾਨਕ ਪਾਤਸ਼ਾਹੀ ਪਾਤਸ਼ਾਹੋ
0: ਅਮੁੱਲ

0: ਵਡਿਆਈ
1: ਜੋ ਸੁਭਾਵ ਹੈ ਸੋਈ ਕਾਸੀ ਫਰੋਕਣ ਕਰਨਾ ਜਾਈ
0: ਸੋ ਪਾਤਸ਼ਾਹੋ ਸਾਹਾ ਪਾਤਸ਼ਾਹਿਬ ਨਾਨਕ ਰਹਿਣ ਰਜਾਈ
1: ਹੁੰਦਾ ਸੰਤੋਸ਼ ਸ਼ਰਮ ਪਤ ਝੋੜੀ ਧਿਆਨ ਕਰੈ ਵਿਭੂਤ
0: ਕਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪਰਤੀਤ
1: ਆਈ ਪੰਥੀ ਸਗਲ ਜਮਾਤੀ ਮਨ ਜੀ ਤੈ ਜਗ ਜੀਤ
0: ਆਦੇਸ਼ ਸੈ ਆਦੇਸ਼ ਆਦ ਨੀਲ ਨਾਦ ਨਾਹਤ ਜੁਗ ਜੁਗ ਏਕੋ ਵੇਸ
1: ਗਿਆਨ ਦਇਆ ਭੰਡਾਰਨ ਘਟ ਘਟ ਵਾਜੈ ਨਾਦ
0: ਆਪ ਨਾਥ ਨਾਥੀ ਸਭ ਜਾ ਕੀ ਰਿੱਧ

0: ਹੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ
1: ਰਾਤੀ ਰੁੱਤੀ ਸਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ
0: ਧਰਤੀ ਥਾਪ ਰੱਖੀ ਧਰਮਸਾਲ ਤਸਵੇ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ।

0: ਬੁੱਧ ਨਾਥ ਕਿਤੇ ਕਿਤੇ ਦੇਵੀ ਵੇਸ
1: ਦੇਵਦਾਨ ਮੁਨ ਕੀਤੀ ਕੀਤੀ ਰਤਨ ਸਮੁੰਦ
0: ਕੀਤੀਆ ਖਾਣੀ ਕੀਤੀਆ ਬਾਣੀ ਕੀਤੇ ਪਾਤ ਨਰਿੰਦਰ
1: ਕੀਤੀਆ ਸੁਰਤੀ ਸੇਵ ਕੀਤੇ ਨਾਨਕ ਅੰਤ ਨ ਅੰਤ
0: ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿਥੈ ਨਾਦ ਵਿਨੋਦ ਕੋਟ ਆਨੰਦ
1: ਖੰਡ ਕੀ ਬਾਣੀ ਰੂਤ ਥੈ ਘਾਰਤ ਘੜੀਆਂ ਬਹੁਤ ਅਨੂਪ
0: ਕਹਿਆ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿਛੈ ਪੁਛਤਾਏ
1: ਘੜੀਏ ਸੁਰਤ ਮਤ ਮਨ ਬੋਧ ਤਿਥੈ ਘੜੀਏ ਸੁਰਾਂ ਸਦਾ ਕੀ ਸੁਧ
0: ਕਰਮ ਖੰਡ ਕੀ ਬਾਣੀ ਜੋਰ ਤਿਥੈ ਹੋਰ ਨਾ ਕੋਈ ਹੋਰ
1: ਜੋਧ ਮਹਾਬਲ ਸੂਰ ਤਨ ਮੈਂ

0: ਜੰਗ ਪਿਆ ਤਛੰਦ
1: ਨਮੋ ਸਰਮਾਨ ਸਮਾਸਤੀ ਨਿਧਾਨੇ ਨਮ ਦੇਵ ਦੇਵੇ ਭੇਖੀਏ ਭੇਵੇ
0: ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗੌਣੇ ਨਮੋ ਸਰਬ ਗੌਣੇ
1: ਸੰਗੀ ਪ੍ਰਮਾਤੇ ਨਮ ਭਾਨ।

0: ਕਲੰਕੀ ਸਰੂਪੇ ਨਮੋ ਰਾਜ ਰਾਜੇਸ਼ਵਰੰਗ ਪਰਮ ਰੂਪੇ
1: ਨਮੋ ਜੋਗ ਜਗੇਸ਼ਵਰੰਗ ਪਰਮ ਸਿੱਧੇ ਨਮੋ ਰਾਜ ਰਾਜੇਸ਼ਵਰੰਗ ਪਰਮ ਬ੍ਰਿਤੇ
0: ਨਮੋ ਸ਼ਸਤਰ ਪਾਣੀ ਨੂੰ ਅਸਤਰ ਮਾਣੀ ਨੂੰ ਪਰਮ ਗਾਤਾ ਨੂੰ ਲੋਕ ਮਾਤਾ
1: ਅਪੇਖੀ ਆ ਪਰਮੀ ਆ ਭੋਗੀ ਆ ਭੋਗਦੇ ਨਮੋ ਜੋਗ ਜਗੇਸ਼ਵਰੰਗ ਪਰਮ

0: ਵਾਦੇ ਵਾਦੇ ਆਨੰਦੀ ਸਰੂਪੇ ਨੋ ਸਰਮਾਨ ਸਮਸਤ ਨਿਧਾਨੇ
1: ਨਮਸਤਮੰਗ
0: ਨਾਥੇ ਨਮਸਤਮੰਗ ਪਰਮਾਥੇ ਨਮਸਤਮੰਗ ਗੰਜੇ ਨਮਸਤਮੰਗ ਨਮੋ ਰਾਜ ਰਾਜੇ ਨਮੋ ਸਾਜ
1: ਸਾਜੇ ਨਮੋ ਸ਼ਾਹ ਸ਼ਾਹੇ ਨਮੋ
0: ਮਹਾ ਗੀਤੇ ਨਮੋ ਬ੍ਰਿਧ ਪ੍ਰੀਤੇ ਨਮੋ ਰੋਖ ਰੋਕੇ ਨਮੋ ਸੁਖ ਸੁਖੇ
1: ਨਮੋ ਸਰਬ ਰੋਗੇ ਨਮੋ ਸਰਬ ਭੋਗੇ ਨਮੋ ਸਰਬ ਜੀਤੰਗ ਨਮੋ ਸਰਬ ਨਮੋ
0: ਸਰਬ ਗਿਆਨੰ ਨਮੋ ਪਰਮ ਤਾਰੰ ਨਮੋ ਸਰਬ ਮੰਤਰੰ ਨਮੋ ਸਰਬ ਜੰਤਰੰ
1: ਨਮੋ ਸਰਬ ਦ੍ਰਿਸੰਗ ਨਮੋ ਸਰਬ ਕ੍ਰਿਸੰਗ ਨਮੋ ਸਰਬ ਰੰਗੇ ਤਰਭੰਗੇ
0: ਨਮੋ ਜੀਵ ਜੀਵੰ ਨਮੋ ਬੀਜ ਬੀਜੇ ਖਜੇ ਵਿਜੇ ਸਮਸਤੰਗ ਪ੍ਰਸਜੇ
1: ਪਾਲੰਗ ਸਰੂਪੇ ਕੋ ਕਰਮੰਗ ਪ੍ਰਣਾਸੀ ਸਦਾ ਸਰਬਦਾਰ ਦਸੇਦੰਗ ਨਿਵਾਸੀ ਚਰਪਟ ਸ਼ੰਤ ਵੈ ਪ੍ਰਸਾਦ
0: ਅਮਰ ਕਰਮੀ ਅਮਰ ਧਰਮੇ ਖਲ ਜੋਗ ਚਲ ਭੋਗੇ
1: ਅਚਲ ਰਾਜੇ ਅਟਲ ਸਾਜੇ ਅਖਲ ਧਰਮੰਗ ਲਖ ਕਰਮੰਗ
0: ਦਾਤਾ ਸਰਵੰਗ ਗਿਆਤਾ ਸਰਵੰਗ ਭਾਨੇ ਸਰਵੰਗ ਮਾਨੇ
1: ਸਰਵੰਗ ਪ੍ਰਾਣੰਗ ਸਰਵੰਗ ਤ੍ਰਾਣੰਗ ਸਰਵੰਗ ਭੁਗਤਾ ਸਰਵੰਗ ਜੁਗਤਾ
0: ਸਰਵੰਗ ਦੇਵੰਗ ਸਰਵੰਗ ਭੇਵੰਗ ਸਰਵੰਗ ਕਾਲੇ ਸਰਵੰਗ ਪਾਲੇ
1: ਦੁਆਰ ਸ਼ੰਤ ਵੈ ਪ੍ਰਸਾਦ
0: ਆਦ ਰੂਪਨਾਥ ਮੂਰਤ ਜੋਨ ਪੁਰਖ ਅਪਾਰ
1: ਸਰਵ ਮਾਨ ਤਰਮਾਨ ਦੇਵ ਭੇਵਾਦ ਉਦਾਰ

0: ਸਰਬਤਰ ਮਨ ਕੇ ਸਰਬਤਰ ਦਾਨ ਕੇ ਸਰਬਤਰ ਗਾਉਣ ਕੇ ਸਰਬਤਰ ਭਾਉਣ
1: ਕੇ ਸਰਬਤਰ ਦੇਸੈ ਕੇ ਸਰਬਤਰ ਭੇਸੈ ਕੇ ਸਰਬਤਰ ਰਾਜੈ ਕੇ ਸਰਬਤਰ
0: ਸਰਬਤਰ ਦੀਨਾ ਕੇ ਸਰਬਤਰ ਲੀਨਾ ਕੇ ਸਰਬਤਰ ਜਾਓ ਕੇ ਸਰਬਤਰ ਪਾਹੋ
1: ਕੇ ਸਰਬਤਰ ਦੇਸੈ ਕੇ ਸਰਬਤਰ ਭੇਸੈ ਕੇ ਸਰਬਤਰ ਕਾਲੈ ਕੇ ਸਰਬਤਰ ਪਾਲੈ
0: ਸਰਬਤਰ ਹੰਤਾ ਕੇ ਸਰਬਤਰ ਗੰਤਾ ਕੇ ਸਰਬਤਰ ਭੀਖੀ ਕੇ ਸਰਬਤਰ ਭੀਖੀ
1: ਕੇ ਸਰਬਤਰ ਕਾਜੈ ਕੇ ਸਰਬਤਰ ਰਾਜੈ ਕੇ ਸਰਬਤਰ ਸੁਖੈ ਕੇ ਸਰਬਤਰ
0: ਸਰਬਤਰ ਪ੍ਰਾਣ ਕੇ ਸਰਬਤਰ ਪ੍ਰਾਣ ਕੇ ਸਰਬਤਰ ਦੇਸੈ ਕੇ ਸਰਬਤਰ ਭੇਸੈ
1: ਕੇ ਸਰਬਤਰ ਮਾਨੀਐ ਸਦੈ ਮੰਗ ਪ੍ਰਧਾਨੀਐ ਕੇ ਸਰਬਤਰ ਜਾਪੀਐ ਕੇ ਸਰਬਤਰ ਥਾਪੀਐ
0: ਸਰਬਤਰ ਭਾਨ ਕੇ ਸਰਬਤਰ ਮਾਨ ਕੇ ਸਰਬਤਰ ਇੰਦ੍ਰ ਕੇ ਸਰਬਤਰ ਚੰਦ੍ਰ
1: ਕੇ ਸਰਬੰ ਕਲੀਮੈ ਕੇ ਫਰਮੰਗ ਫਹੀਮੈ ਕੇ ਆਕਲ ਅਲਾਮੈ ਕੇ ਸਾਹਿਬ ਕਲਾਮੈ
0: ਜੋ ਤਮਾਮਲ ਰੁਜੂ ਮੈਂ ਸੁਸਲਾਮ ਸਲਿਖਤ ਮਦਾਮੈ
1: ਗਰੀਬੁਲ ਸ਼ਿਕਸਤੈ ਗਰੀਬੁਲ ਪਰਸਤੈ ਬਿਲੰਦਲ ਮਕਾਨੈ ਜ਼ਮੀਨ ਔਰ ਜ਼ਮਾਨੈ ਜੋ
0: ਤਮਾਮਲ ਰੁਜੂ ਨਿਧਾਨ ਰਿਫੁਲ ਜੀ ਮਰਜਾਇਕ ਯਕੀਨ ਹੈ
1: ਅਨੇਕੁਲ ਤਰੰਗ ਹੈ ਅਭੇਦ ਹੈ ਅਭੰਗ ਹੈ ਅਜ਼ੀਜ਼ੁਲ ਨਿਵਾਜ਼ ਹੈ ਗਨੀ ਮੁਲਕ ਰਾਜ ਹੈ
0: ਸਰੂਪ ਤਰ ਮੁਕਤ ਭੂਤਾਂ ਪ੍ਰਭਕਤ ਪ੍ਰਭਾ ਸੁਖ ਸੁਦਾ ਹੈ
1: ਸਰੈਭੰਗ ਸਰੂਪ ਹੈ ਅਭੇਦੀ ਅਨੂਪ ਹੈ ਸਮਸਤ ਉਪਰਾਜ ਹੈ ਸਦਾ ਸਰਬ ਸਾਜ ਹੈ
0: ਸਲਾਮ ਹੈ ਸਦਾ ਬਲ ਕਾਮ ਨਿਰਭਾ ਸਰੂਪ ਗਾਧ ਅਨੂਪ ਹੈ
1: ਗਾਦ ਰੂਪ ਹੈ ਅਨਾਦ ਸਰੂਪ ਹੈ ਅਨੰਗੀ ਅਨਾਮੇ ਤ੍ਰਿਪੰਗੀ ਤ੍ਰਿਕਾਮੇ
0: ਦਰਬਾਰ ਦੇ ਅੰਗਨ ਜਿਆ ਗਾਦੇ ਸੁਭੰ

0: ਹਰਜੂਰ ਕੇ ਹਾਜ਼ਰ ਹਜ਼ੂਰ ਹੈ ਮੇਰੇ ਸੋ ਸਲਾਮ ਹੈ ਸਮਸਤ ਕਲਾਮ ਹੈ
1: ਸਾਹਿਬ ਦਿਮਾਗ ਹੈ ਕਿ ਹੁਸਨਲ ਚਰਾਗ ਹੈ ਕਿ ਕਾਮਲ ਕਰੀਮ ਹੈ ਕਿ ਰਾਜ ਕਰੀਮ ਹੈ
0: ਜੀ ਰਹਿੰਦਾ ਕਿ ਰਾਜ ਕਰਹਿੰਦਾ ਕਰੀ ਮੁਲਕ ਮਾਲ ਹੈ ਹੁਸਨਲ ਜਮਾਲ ਹੈ
1: ਗਨੀ ਮੁਲਕ ਰਾਜ ਹੈ ਗਰੀ ਬੁਲ ਨਿਵਾਜ ਹੈ ਹਰੀ ਫੁਲ ਸ਼ਿਕਨ ਹੈ ਰਾਸਲ ਫਿਕਨ ਹੈ
0: ਬਰਨਾਸ ਸਮਸਤ ਨਿਵਾਸ ਗੰਜਲ ਗਨੀ ਮਰ ਜਾਇ ਕਰੀਮ ਹੈ
1: ਸਮਸਤ ਜਬਾ ਹੈ ਕਿ ਸਾਹਿਬ ਕਿਰਾ ਹੈ ਕਿ ਨਰਕੰਗ ਬਰਨਾਸ ਹੈ ਬੈਸਤੁਲ ਨਿਵਾਸ
0: ਸਰਬਲ ਗਵਾਨ ਮੇ ਸਰਵਾਨ ਤਮਾਮ ਤੁਮੀ ਜੈ ਸਮਸਤ ਅਜੀਜ ਹੈ
1: ਪਰਮੀ
0: ਕੋਲੇ ਮੈਂ ਕਰੀ ਮੁਲਕ ਮਾਲ ਹੈ ਜੁਰਤ ਜਮਾਲ ਹੈ
1: ਅਚਲੰਗ ਪ੍ਰਕਾਸ਼ ਹੈ ਕਿ ਮਿਤੋ ਸੁਭਾਸ ਹੈ ਕਿ ਅਜਬ ਸਰੂਪ ਹੈ ਕਿ ਮਿਤੋ ਬਬੂਤ
0: ਮਿਤੋ ਪਸੰਗ ਆਤਮ ਪ੍ਰਭ

0: ਆਠੀਠ ਧਰਮ ਅਠੀਠ ਕਰਮ ਅਣਬਣ ਅਨੰਤ ਦਾਤਾ ਮਹੰਤ ਹਰ ਮੂਲ ਮਨਾ ਸੰਤ ਵਾ ਪ੍ਰਸਾਦ
1: ਨਾਲੇ ਹਰ ਕਾਲ ਹੈ ਕਲ ਖੰਡਨ ਹੈ ਮਹ ਮੰਡਣ ਹੈ
0: ਜਗਦੇਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਣ ਹੈ ਸਰਵ ਵਾਰਣ
1: ਹੈ ਜਾ ਕੇ ਕਰਨ ਮਨ ਮਾਨ ਹੈ ਜਗ ਜਾਨ ਹੈ
0: ਸਰਬੰਗ ਭਰ ਹੈ ਸਰਬੰਕਰ ਹੈ ਸਰ ਪਾਸੇ ਹੈ ਸਰਬਨਾਸ਼ਯ
1: ਹੈ ਸਰਬੀਸ਼ਵਰ ਹੈ ਜਗਤੀਸ਼ਵਰ ਹੈ
0: ਬ੍ਰਹਮੰਡਸ ਹੈ ਕਲ ਖੰਡਸ ਹੈ

0: ਪ੍ਰਕਾਸ਼ਮ ਤਾਮ ਸੰਸ਼ਾਂਤ ਰੂਪੇ ਨੋ ਪਰਮ ਦਤੰਗ ਤਤੰਗ ਸਰੂਪੇ
1: ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ
0: ਧਿਆਨੇ ਨਮੋ ਗਿਆਨ ਗਿਆਨੇ ਨੋ ਭੋਜ ਭੋਜੇ ਨੋ ਪਾਨ ਪਾਨੇ
1: ਨਮੋ ਕਲੇ ਕਰਤਾ ਨਮੋ ਸਾਤ ਰੂਪੇ ਨਮੋ ਇੰਦਰ ਇੰਦਰੇ ਅਨਾਦੰਗ ਬਬੂਤੇ
0: ਲੰਕਾ ਰੂਪੇ ਅਲੰਕਾਰ ਲੰਕੇ ਨਮੋ ਆਸਾਸੇ ਨੋ ਬੰਕ ਬੰਕੇ
1: ਅਭੰਗੀ ਸਰੂਪੇ ਅਨੰਗੀ ਅਨਾਮੇ ਤਰਭੰਗੀ ਤਰਕਾਲੇ ਅਨੰਗੀ ਅਕਾਮੇ ਏਕ

ਸਮਸਤ ਪਰਨਾਸੀ ਕਰੀ ਮੁਲਕ ਨਿੰਦਾ ਸਮਸਤ।

0: ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਦੁਆ ਪ੍ਰਸਾਦ ਸੋਈਏ ਪਾਤਸ਼ਾਹੀ ਦਸਵੀਂ ਸਰਾਵਗ ਸੁੱਧ ਸਮੂਹ ਸਿਧਾਨ ਕੇ ਦੇਖ ਪ੍ਰਯੋਗ ਕਰ ਜੋਗ ਜਤੀ ਕੇ ਸਾਰੇ ਹੀ ਦੇਸ ਕੋ ਦੇਖ ਰਹੇ ਹੋ, ਮਤ ਕਹੁ ਨ ਦੇਖਿਓ ਤੇ ਪ੍ਰਾਣ ਪਤੀ ਕੇ
1: ਭਗਵਾਨ ਕੇ ਪਾਇ ਕਿਰਪਾ ਹੂ ਤੇ ਏਕਰਤੀ ਬਿਨੇ ਏਕਰਤੀ ਕੇ
0: ਮਾਤੇ ਮਤੰਗ ਜਰੇ ਜਰ ਸੰਗਾਂ ਨੂੰ ਪਤੰਗ ਸੁਰੰਗ ਸਵਾਰੇ
1: ਰੰਗ ਕੋ ਰੰਗ ਸਕੂਦਤ ਪਾਉਣ ਕੇ ਗੌਣ ਕੋ ਜਾਤ ਨਿਵਾਰੇ
0: ਹਰੀ ਪੁਜਾਨ ਕੇ ਭੂਪਲੀ ਬਿਦਨਿਆਵ ਸੀਸ ਨ ਜਾਤ ਵਿਚਾਰੇ
1: ਤੇ ਪੈ ਤੁ ਕਹਾ ਪੈ ਭੂਪਤ ਅੰਤ ਕੋ ਨੰਗ ਹੈ ਪਾਏ ਪਧਾਰੇ
0: ਗੀਤ ਫਿਰੇ ਸਭ ਦੇਸ ਦਿਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ
1: ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੈ ਰਾਜ ਹਜਾਰੇ
0: ਭੂਤ ਭਵੇਕ ਪਵਾਣ ਕੇ ਭੂਪਤ ਕੌਣ ਗਨੈ ਨਹੀਂ ਜਾਤ ਵਿਚਾਰੇ
1: ਸ਼੍ਰੀਪਤ ਸ਼੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ
0: ਤੀਰਥ ਨਾਮ ਦਿਆ ਦਮਦਾਨ ਸੋ ਸੰਜਮ ਨੇ ਮਨੇਕ ਬਸਿਖ ਹੈ
1: ਦੇਵ ਕੁਰਾਨ ਜਮੀਨ ਜਮਾਨ ਸਬਾਨ ਕੇ ਪੇਖੈ
0: ਕੌਣ ਆਹਾਰ ਜਤੀ ਜਤਾਰ ਸਭੈ ਸੁ ਵਿਚਾਰ ਹਜ਼ਾਰ ਕੇ ਦੇਖੈ
1: ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨਾ ਲੇਖੈ
0: ਸੁਧ ਸੁਪਾਹ ਦ੍ਰੰਤ ਦੁਬਾਹ ਸੁਸਾਸ ਨਾਂਦਰ ਜਾਨ ਦਲੈਂਗੇ
1: ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲੈਂਗੇ
0: ਤੋਰ ਰੀਨ ਮਰੋਰ ਮੁਵਾਸਨ ਮਾਤੇ ਮਤੰਗਨ ਮਾਨ ਮਲੈਂਗੇ
1: ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੈਂਗੇ
0: ਵੀਰ ਪਾਰ ਬੜੇ ਬੜਿਆਰ ਵਿਚਾਰੇ ਸਾਰ ਕੀ ਧਾਰ ਪਛਈਆ
1: ਔਰਤ ਦੇਸ ਮਲਿੰਦਮ ਵਾਸਨ ਮਾਤੇ ਗਜਾਨ ਕੇ ਮਾਨ ਮਲਈਆ
0: ਵਾੜੇ ਗੜਾਣ ਕੇ ਤੋੜ ਨਹਾਰ ਸੋ ਬਾਤ ਨਹੀਂ ਚਕਚਾਰ ਲਵਈਆ
1: ਸਾਹਿਬ ਸ੍ਰੀ ਸਭ ਕੋ ਸਿਰਨਾਇਕ ਜਾਚਕ ਨੇਕ ਸੋ ਏਕ ਦੇਵਈਆ
0: ਦਾਨਵ ਦੇਵ ਨਿੰਦਨ ਸਾਚਰ ਭੂਤ ਭਵਿੱਖ ਭਵਾਨ ਜਪੈਂਗੇ
1: ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਤਪੈਂਗੇ
0: ਪੁਨ ਪ੍ਰਤਾਪਨ ਬਾੜ ਜੈਤ ਧੁਨ ਪਾਪਨ ਕੇ ਬਹੁ ਪੁੰਜ ਖਪੇਂਗੇ
1: ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਵੈ ਅਵਲੋਕ ਚਪੈਂਗੇ
0: ਮਾਨਵ ਇੰਦਰ ਜਿੰਦਰ ਨਰਾਤ ਅਬਜੋਂ ਤਰਲੋਕ ਰਾਜ ਕਰੈਂਗੇ
1: ਕੋਟਿ ਸਨਾਨ ਗਜਾਦਿਕ ਦਾਨ ਅਨੇਕ ਸਵੰਬਰ ਸਾਜ ਬਰੈਂਗੇ
0: ਬ੍ਰਹਮ ਹੇਸਰ ਬਿਸਨ ਸਚੀ ਪਤੰਤ ਫਸੇ ਜਮ ਫਾਸ ਪਰੈਂਗੇ
1: ਜੀ ਨਰ ਸਿਰਿ ਪਤ ਕੇ ਪ੍ਰਸ ਹੈ

0: ਬਕਿਆਂ ਸੋ ਬੈਠ ਕੇ ਐਸੀ ਐਸੇ ਸੋ ਬਹਿਸ ਬਤਾਇਓ
1: ਸਾਚ ਕਹੋ ਸੁਨ ਲਿਓ ਸਬੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ
0: ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ।

0: ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਕਬੀਰ ਬਾਚ ਬੇਨਤੀ ਚੌਪਈ ਪਾਤਸ਼ਾਹੀ ਦਸਵੀਂ ਅਮਰੀ ਕਰੋ ਹੱਦ ਰੱਛਾ ਪੂਰਨ ਹੋਏ ਚਿਤ ਕੀ ਇੱਛਾ
1: ਚੰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਿਤ ਪਾਰਾ
0: ਹਮਰੇ ਦੁਸ਼ਟ ਸਭੈ ਤੁਮ ਕਾਵੋ ਆਪਾਦ ਮੋਏ ਬਚਾਵੋ
1: ਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ
0: ਮੋਰ ਰੱਛਾ ਨਿਜ ਕਰਦਾ ਕਰੀਐ ਸਭ ਬੈਰਨ ਕੋ ਆਸ ਸੰਗਰੀਐ
1: ਹੋਏ ਹਮਾਰੀ ਆਸਾ ਪੂਰ ਭਜਨ ਕੀ ਰਹੇ
0: ਮੈਂ ਸ਼ਾਡ ਕੋਈ ਅਵਰ ਨਾ ਧਿਆਉਂ ਜੋ ਬਰਚਾਉਂ ਸੋ ਤੁਮ ਤੇ ਪਾਉਂ
1: ਸੇਵਕ ਸਿੱਖ ਹਮਾਰੇ ਤਾਰੀ ਹੈ ਚੁਨ ਚੁਨ ਸਤਰ ਹਮਾਰੇ ਮਾਰੀ ਹੈ
0: ਆਪ ਆਦੈ ਮੁਝੇ ਉਭਰੇ ਹੈ ਮਰਨ ਕਾਲ ਕਾ ਤ੍ਰਾਸ ਸੁਨਵਰੀ ਹੈ
1: ਜੋ ਸਦਾ ਹਮਾਰੇ ਪਛਾ ਸਿਰਿਆ ਸੁਜੋ ਕਰਿਓ ਰੱਛਾ
0: ਰਾਖ ਲਿਓ ਮੋਏ ਰਾਖਣ ਹਾਰੇ ਸਾਹਿਬ ਸੰਤ ਸਹਾਏ ਪਿਆਰੇ
1: ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰ ਦਸ ਕੰਤਾ
0: ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੀ ਅਵਤਰਾ ਜਵਨ ਕਾਲ ਜੋਗੀ ਸ਼ਿਵ ਕੀ ਓ ਬੇਦ ਰਾਜ ਬ੍ਰਹਮਾ ਜੋਤੀ ਓ
1: ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ
0: ਜਵਨ ਕਾਲ ਸਭ ਜਗਤ ਬਣਾਇਓ ਦੇਵ ਦੈਂਤ ਜਸ਼ਨ ਉਪਜਾਇਓ
1: ਆਨੰਦ ਏਕ ਹੈ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ
0: ਨਮਸਕਾਰ ਤੁਸੀਂ ਕੋ ਹਮਾਰੀ ਸਗਲ ਪ੍ਰਜਾ ਜਿਨੇ ਆਪ ਸਵਾਰੀ
1: ਸ਼ਿਵ ਗੁਣ ਸੁਖ ਦਿਓ ਸਤਰਨ ਕੋ ਪਲ ਮੋਹ ਬਦ ਕੀਓ
0: ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ
1: ਪੀਰ ਪਛਾਣੇ ਘਟ ਘਟ ਕੇ ਪਟ ਪਟ ਕੀ ਜਾਣੇ
0: ਜਾਵਦ ਕਰ ਕਰਾ ਕਰਤਾਰਾ ਪ੍ਰਜਾ ਧਰਤਵ ਦੇ ਅਪਾਰਾ
1: ਕਰਖ ਕਰਤ ਹੋ ਕਬ ਹੋ ਤੁਮ ਮੈਂ ਮਿਲਤ ਦੇਹ ਤਰ ਸਭ ਹੋ
0: ਜੇਤੇ ਬਦਨ ਸ੍ਰਿਸ਼ਟ ਸਭ ਧਾਰ ਆਪ ਆਪਣੀ ਬੂਝ ਉਚਾਰ
1: ਸਭ ਹੀ ਤੇ ਰਹਿਤ ਨਿਰਾਲਮ ਜਾਨਤ ਬੇਦ ਭੇਦ

0: ਮਹਾਨ ਅਨੁਮਾਨਤ ਮਹਾਮੂੜ ਕਛ ਭੇਦ ਨਾ ਜਾਣਤ
1: ਮਹਾਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਤ ਨਹਿ ਪੇਵ
0: ਆਪ ਆਪਣੀ ਬੁੱਧ ਹੈ ਜੇਤੀ ਬਰਨਤ ਭਿੰਨ ਭਿੰਨ ਤੋ ਹੈ ਤੇਤੀ
1: ਤੁਮਰਾ ਲਖਾ ਨ ਜਾਏ ਪਸਾਰਾ ਕਿਹ ਵੀ ਸਜਾ ਪ੍ਰਥਮ ਸੰਸਾਰ
0: ਇਕ ਹੈ ਰੂਪ ਅਨੂਪ ਸਰੂਪਾ ਰੰਗ ਭਿਓ ਰਾਵ ਕਹੀ ਭੂਪਾ
1: ਜੇਰਜ ਸੇ ਤਜਕੀਨੀ ਉਤਬੁਜ ਖਾਨ ਬਹੁ ਰਚ ਦਿਨੀ
0: ਕਉ ਫੂਲ ਰਾਜਾ ਵ ਬੈਠਾ ਕਉ ਸਿਮਟ ਪਿਓ ਸੰਕਰੀ

0: ਤੇਰਾ ਤੇਰਾ ਸਭ ਕੁਛ ਹੈ ਜਿਸ ਦੇ ਇਹ ਸੋ ਪਾਵੇ
1: ਸਦਾ ਸਿਫ ਸਲਾਹ ਤੇਰੀ ਨਾਮ ਮਨ ਵਸਾਵੇ
0: ਜਿਨ ਕੈ ਮਨ ਵਸਿਆ ਵਾਚੇ ਸ਼ਬਦ ਕਨੇਰੇ
1: ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ
0: ਸੱਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ
1: ਪਰ ਸ਼ਾਂਤ ਸੁਖ ਮਨਾਏ ਵਸਿਆ ਜਿਨ ਇੱਛਾ ਸਭ ਪੁਜਾਈਆਂ
0: ਗੁਰਬਾਣ ਕੀਤਾ ਗੁਰ ਵਿਟੋ ਜਿਸ ਦੀਆਂ ਇਹ ਵਡਿਆਈਆਂ
1: ਕਹਿ ਨਾਨਕ ਸੁਣੋ ਸੰਤੋਸ਼ ਅਵਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ
0: ਕਰ ਸਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਤਾਰੀਆ।

0: ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ,
1: ਕਿਰਪਾ ਕਿਲਵੇ ਕੱਟੇ ਗਿਆਨ ਅੰਜਨ ਸਾਰਿਆ,
0: ਅੰਦਰੋਂ ਜਿਨ ਕਾ ਮੋਹ ਟੁੱਟਾ ਦਿਨ ਕਾ ਸ਼ਬਦ ਸੱਚਾ ਸਵਾਰਿਆ,
1: ਆਨੰਦ ਹੈ ਆਨੰਦ ਗੁਰ ਤੇ ਜਾਣਿਆ,
0: ਬਾਬਾ ਜਿਸ ਤੂੰ ਦੇ ਸੋਈ ਜਨ ਪਾਵੇ, ਪਾਵੇ ਤਾਂ ਸੋ ਜਨ ਦੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ,
1: ਭਰਮ ਭੁੱਲੇ ਫਿਰੇ ਦੈਦ ਕਿਕ ਨਾਮ ਲਾਗ ਸਵਾਰਿਆ,
0: ਗੁਰ ਪ੍ਰਸ਼ਾਦੀ ਮਨ ਪਾਇਆ ਨਿਰਮਲ ਜਿੰਨਾ ਭਾਣਾ ਭਾਵੇ,
1: ਨਾਨਕ ਜਿਸ ਦੇ ਪਿਆਰੇ ਸੋਈ ਜਨ
0: ਪਾਵੇ, ਆਵੋ ਸੰਤ ਪਿਆਰੇ ਹੋ ਕਥ ਕੀ ਕਰਾਂ ਕਹਾਣੀ,
1: ਕਹਾਣੀ ਕਥ ਕੇਰੀ ਕਿਤ ਦੁਆਰੇ ਪਾਈਏ, ਤਨ

0: ਚਤੁਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ
1: ਮਾਇਆ ਮੋਹਣੀ ਜਿਨੇ ਭਰਮ ਭੁਲਾਇਆ
0: ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿਨ ਠਗੌਲੀ ਪਾਈਆ
1: ਕੁਰਬਾਨ ਕੀਤਾ ਤਿਸੈ ਬੇਟੋ ਜਿਨ ਮੋਹ ਮੀਠਾ ਲਾਇਆ
0: ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ
1: ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲ
0: ਇਹ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰੇ ਨਾਲੇ
1: ਤੇਰੇ ਚੱਲੈ ਨਾਹੀ ਤਿਸ ਨਾਲ ਕਿਉਂ ਚਿਤਲਾਈ
0: ਐਸਾ ਕੰਮ ਮੂਲੇ ਨਾ ਕੀਚੈ ਜਤੰਤ ਪਛੋਤਾਈ ਹੈ
1: ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ
0: ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ
1: ਅਗਮ ਗੋਚਰਾ ਤੇਰਾ ਅੰਤ ਨਾ ਪਾਇਆ
0: ਅੰਤੋ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣ ਹੈ
1: ਜੀ ਜਨ ਸਭ ਖੇਲ ਤੇਰਾ ਕਿਆ ਕੋ ਆਖ ਬਖਾਣੇ
0: ਆਖੇ ਤਾਂ ਵੇਖੇ ਸਭ ਤੂੰ ਹੈ ਜਿਨ ਜਗਤ ਉਪਾਇਆ
1: ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ
0: ਸੁਰ ਨਾਲ ਮੁਨ ਜਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ
1: ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ
0: ਜੀ ਜਨ ਸਭ ਤੋਂ ਦੋ ਪਾਇਕ ਵੇਖ ਪਰਸਣ ਆਇਆ
1: ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ
0: ਕਹਿ ਨਾਨਕ ਇਸ ਨੂੰ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ
1: ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾ ਕੇਰੀ ਵਿਖਮ ਮਾਰਗ ਚੱਲਣਾ
0: ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ
1: ਤਿੱਖੀ ਵਾਲ ਹੋ ਨਿੱਕੀ ਇਹ ਤੋ ਮਾਰਗ ਜਾਣਾ
0: ਗੁਰਪ੍ਰਸਾਦ ਜਿਨੀ ਆਪ ਤਜਿਆਰ ਵਾਸਨਾ ਸੁਮਾਣੀ
1: ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ
0: ਜੋ ਤੂੰ ਚਲਾਵੇ ਤੇ ਵੇ ਚੱਲਾਂ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ
1: ਤੂੰ ਚਲਾਹੇ ਤੇ ਵੇ ਚੱਲੇ ਜਿਨਾ ਮਾਰਗ ਪਾਵੇ
0: ਹਰ ਕਿਰਪਾ ਜਿਨ ਨਾਮ ਲਾਏ ਸੇ ਹਰਾ ਸਦਾ ਧਿਆਵੇ
1: ਜਿਸ ਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵੇ
0: ਕਹਿ ਨਾਨਕ ਸੱਚੇ ਸਾਹਿਬ ਜੋ ਭਾਵੇ ਤੇ ਵੇ ਚਲਾਵੇ
1: ਇਹੋ ਸੋਹਿਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੋਣਾਇਆ
0: ਜੋ ਤਿਨਕੇ ਮਨ ਵਸਿਆ ਜਿਨ ਧਰੋ ਲਿਖਿਆ ਗੁਰਮੁਖ ਜਿਨੀ ਧਿਆਇਆ
1: ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਓ ਪਵਿੱਤ ਸੰਗਤ ਸਬਾਈਆ
0: ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ
1: ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ
0: ਕਰਮੀ ਸਹਿਜ ਨਾ ਉਪਜੈ ਬਿਨ ਸਹਿਜੇ ਸਹਿਸਾ ਨਾ ਜਾਏ
1: ਕ੍ਰਿਸ਼ਨਾ
0: ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ
1: ਵੇਦਾ ਮੈਂ ਨਾਮ ਉੱਤਮ ਸੋ ਸੁਣੇ ਨਾਹੀ ਫਿਰੇ ਜਿਉ ਬੇਤਾਲਿਆ
0: ਕਹਿ ਨਾਨਕ ਜਿਨ ਸੱਚ ਤਰਿਆ ਕੂੜੇ ਲਾਗੇ ਤਿਨੀ ਜਨਮ ਜੂਏ ਹਾਰਿਆ
1: ਜੀਓ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤੇ ਨਿਰਮਲ ਜੀਓ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ
0: ਕੂੜ ਕੀ ਸੋਏ ਪਹੁੰਚਿਆ ਨਾਹੀ ਮਨਸਾ ਸੱਚ ਸਮਾਣੀ
1: ਜਨਵਰ ਤੰਜਨੀ ਖਟਿਆ ਭਲੇ ਸੇਵਣ ਜਾਰੇ
0: ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰੂ ਨਾਲੇ
1: ਜਿਨ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹੇ ਗੁਰੂ ਨਾਲੇ
0: ਗੁਰ ਕੇ ਚਰਨ ਹਿਰਦੈ ਤੇ ਆਏ ਅੰਤਰਾਤਮਾ ਸਮਾਲੇ
1: ਆਪ ਛੱਡ ਸਦਾ ਰਹਿ ਪੜਨੇ ਗੁਰ ਬਿਨ ਅਵਰ ਨਾ ਜਾਣੇ
0: ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ
1: ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ
0: ਪਾਵੇ ਮੁਕਤ ਨਾ ਹੋਰ ਤੇ ਕੋਈ ਪੁੱਛਿਓ ਬਵੇ ਕੀਆਂ ਜਾਏ
1: ਅਨੇਕ ਜੁਨੀ ਭਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ
0: ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸ਼ਬਦ ਸੁਣਾਏ
1: ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ
0: ਆਵੋ ਸਿੱਖ ਸਤਿਗੁਰੂ ਕੇ ਪਿਆਰੇ ਉਹ ਗਾਵੋ ਸੱਚੀ ਬਾਣੀ
1: ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ
0: ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਨਾ ਸਮਾਣੀ
1: ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰਗ ਪਾਣੀ
0: ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ
1: ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਵਜੋ ਹੋਰ ਕੱਚੀ ਬਾਣੀ
0: ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ
1: ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ
0: ਚਿਤ ਜਿਨ ਕਾ ਹਰ ਲਾਇਆ ਮਾਇਆ ਬੋਲਣ ਪੈਰ ਵਾਣੀ
1: ਕਹਿ ਨਾਨਕ ਸਤਿਗੁਰੂ ਵਜੋ ਹੋਰ ਕੱਚੀ ਬਾਣੀ
0: ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ
1: ਸ਼ਬਦ ਰਤਨ ਜਿਤ ਮਨ ਲਾਗਾ ਇਹੋ ਆਸਮਾਓ
0: ਸਭ ਸਿੱਤੀ ਮਨ ਮਿਲਿਆ ਸੱਚੇ

0: ਅਹੀਂ ਗੁਣੀ ਸੰਸਾਰ ਭ੍ਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ
1: ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ
0: ਕਹਿ ਨਾਨਕ ਸੋ ਤਤ ਪਾਏ ਜਿਸ ਨੂੰ ਅੰਦਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਣੀ
1: ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਐ
0: ਮਨੋ ਕਿਉਂ ਵਿਸਾਰੀਐ ਵਰਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ
1: ਉਸਨੂੰ ਕਿਹੋ ਪੋਹੇ ਨ ਸਕੀ ਜਿਸ ਨੂੰ ਆਪਣੀ ਲਿਵ
0: ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀ
1: ਹੈ ਨਾਨਕ ਇਹ ਵਰਦਾਤਾ ਸੋ ਕਿਉਂ ਮਨੋ ਵਿਸਾਰੀਐ।

0: ਸਿੱਖ ਸਹਿਬੇ ਤੋਰ ਰਹੇ ਲੋਕ ਬਿਲਾਏ।
1: ਐਸਾ ਸਤਿਗੁਰੂ ਜੀ ਮਿਲੇ ਤਿਸ ਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਏ।
0: ਹਰ
1: ਆਪ ਮੁਲਕ ਹੈ ਭਾਗਤ ਨਾ ਕੇ ਨਾਨਕਾ ਜਿਨਰ ਪੱਲੇ ਪਾਏ।
0: ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ।

0: ਤਿਸਨਾ ਤੂੰ ਅੰਦਰ ਸਰਾਚ ਰਹੀ, ਤੇਰੀ ਪਿਆਸ ਨਾ ਜਾਏ,
1: ਪਿਆਸ ਨਾ ਜਾਏ ਹੋਰ ਤੈ ਕਿਤੇ, ਜੇ ਚਰ ਹਰ ਰਸ ਪੱਲੇ ਨਾ ਪਾਏ,
0: ਰਸ ਪਾਏ ਪੱਲੇ ਪੀਏ, ਹਰ ਰਸ ਬਹੁਤ

0: ਪਿਤਾ ਜਨ ਜੀਉ ਪਾਏ ਜਗਤ ਦਿਖਾਇਆ
1: ਸਾਡੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ
0: ਕਹਿ ਨਾਨਕ ਸਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਤੂ ਜਗ ਮੈਂ ਆਇਆ
1: ਜਾਓ ਪਿਆ ਪ੍ਰਭਾਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ
0: ਹਰ ਗਾਓ ਮੰਗਲ ਨਿ ਸਖੀਏ ਸੋਗ ਦੁਖ ਨਾ ਵਿਆਪੇ
1: ਚੰਨ ਲਾਗੇ ਦਿਨ ਸੁਭਾਗੇ ਆਪਣਾ ਫਿਰ ਜਾਪੇ
0: ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ
1: ਕਹਿ ਨਾਨਕ ਪ੍ਰਭਾ ਆਪ ਮਿਲਿਆ ਕਰਨ ਕਾਰਨ ਜੋਗੋ
0: ਇਹ ਸਰੀਰਾ ਮੇਰੇ ਇਸ ਜਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ
1: ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮੈਂ
0: ਜਿਨ੍ਹਾਂ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ
1: ਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ
0: ਕਹਿ ਨਾਨਕੇ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉਂ ਚਿਤ ਲਾਇਆ
1: ਨੇਤਰੋ ਮੇਰੇ ਹੋ ਹਰ ਤੁਮ ਮਹਿ ਜੋਤ ਤਰੀ ਹਰ ਬਿਨ ਅਵਰ ਨਾ ਦੇਖ

0: ਗੁਰ ਪ੍ਰਸਾਦੀ ਬੁਝਿਆ ਜਾਂ ਵੇਖਾ ਹਰ ਕੈਰ ਬਿਨ ਵਰਨਾ ਕੋਈ
1: ਨਾਨਕ ਇਹ ਨੇਤਰ ਅੰਦਸੇ ਸਤਿਗੁਰ ਮਿਲਿਆ ਦੇਵ ਦ੍ਰਿਸ਼ਟ ਹੋਈ
0: ਇਹ ਸਰਵਣੋ ਮੇਰੇ ਉਹ ਸਾਚਾ ਸੁਣਨੇ ਨੋ ਪਠਾਏ
1: ਸਾਚਾ ਸੁਣਨੇ ਨੋ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ
0: ਜਿਤ ਸੁਣੀ ਮਨ ਤਨ ਹਰਿਆ ਹੋਵਾ ਰਸਨਾ ਰਸ ਸਮਾਣੀ
1: ਅਲਖ ਵਿਡਾਣੀ ਤਾਂ ਕਿ ਗਤ ਕਹੀ ਨਾ ਜਾਏ
0: ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸਾਚਾ ਸੁਣਨੇ

0: ਨਵ ਨਿਧ ਤ੍ਰਿਸਦਾਂਤ ਨਾ ਜਾਈ ਪਾਇਆ।
1: ਨਾਨਕ ਹਰ ਪਿਆਰੇ ਜੀਉ ਗੁਫਾ ਅੰਦਰ ਰੱਖੇ ਬਾਜਾ ਪਵਣ ਵਜਾਇਆ।
0: ਸੱਚਾ ਸੋਹਿਲਾ ਸੱਚੇ ਘਰ ਗਾਵੋ,
1: ਗਾਵੋ ਤਾਂ ਸੋਹਿਲਾ ਘਰ ਸੱਚੇ ਜਿੱਥੇ ਸਦਾ

ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਸਤਸੰਗੀ ਜਨੋ ਵੱਡੇ ਭਾਗਾਂ ਵਾਲੇ ਉਸ ਸੰਗਤ ਦੀਆਂ ਘੜੀਆਂ ਅੰਮ੍ਰਿਤ ਵੇਲੇ ਨਸੀਬ ਹੋਈਆਂ। ਸਤਿਗੁਰੂ ਪਾਤਸ਼ਾਹ ਜੀ ਦਾ ਪਾਵਨ ਮੁਖਵਾਕ ਸਰਵਣ ਕੀਤਾ ਹੈ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਰਾਗ ਧਨਾਸਰੀ ਅੰਦਰ ਸ਼ੰਤਾਂ ਦੇ ਰੂਪ ਵਿੱਚ ਪਾਤਸ਼ਾਹ ਜੀ ਆਪਣੀ ਮੁਬਾਰਕ ਰਸਨਾ ਤੋਂ ਇਹ ਸ਼ਬਦ ਉਚਾਰਨ ਕਰਦੇ ਸਾਡੀ ਝੋਲੀ ਪਾਉਂਦੇ ਤਾਂ ਕਿ ਜੀਵ ਦਾ ਭਲਾ ਹੋਏ। ਸ਼ਬਦ ਲੰਬੇਰਾ ਹੈ, ਸੰਖੇਪ ਵਿਚਾਰ ਪਾਤਸ਼ਾਹ ਜੀ ਆਰੰਭ ਵਿੱਚ ਰਹਿਮਤ ਕਰਦੇ। ਪਿਰ ਸੰਗ ਮੁਠੜੀਏ ਖਬਰ ਨਾ ਪਾਈਆ ਜੀਓ, ਕਹਿਣ ਲੱਗੇ ਪਿਰ ਉਹ ਮਾਲਕ ਵਾਹਿਗੁਰੂ ਪਰਮੇਸ਼ਰ ਮਾਇਆ ਦਾ ਪਤੀ, ਕਹਿਣ ਲੱਗੇ ਮਾਇਆ ਦੇ ਮੋਹ ਵਿੱਚ ਠੱਗੀ ਹੋਈ ਮੁਠੜੀਏ ਜੀਵ ਇਸਤਰੀਏ, ਤੈਨੂੰ ਇਸ ਗੱਲ ਦੀ ਖਬਰ ਨਹੀਂ ਕਿ ਪਰਮੇਸ਼ਰ ਵਾਹਿਗੁਰੂ ਪਤੀ ਪਰਮਾਤਮਾ ਮੇਰੇ ਨਾਲ ਹੈ, ਮੇਰੇ ਹਿਰਦੇ ਵਿੱਚ ਹੈ। ਬਾਬਾ ਫਰੀਦ ਜੀ ਹੋਰ ਕਈ ਉਦਾਹਰਨਾਂ ਗੁਰਬਾਣੀ ਵਿੱਚ ਸਾਨੂੰ ਪੜ੍ਹਨ ਨੂੰ ਮਿਲਦੀਆਂ ਨੇ ਕਿ ਪਰਮਾਤਮਾ ਤੇਰੇ ਅੰਦਰ ਹੈ, ਤੂੰ ਅੰਦਰੋਂ ਲੱਭਣਾ ਪਰ ਜੀ ਭੁਲੇਖੇ ਵਿੱਚ ਬਾਹਰੋਂ ਲੱਭਦਾ। ਫਰੀਦਾ ਜੰਗਲ ਜੰਗਲ ਕਿਆ ਢੂੰਡਾ, ਕਹਿਣ ਲੱਗੀ ਬਾਹਰ ਜੰਗਲਾਂ ਵਿੱਚ ਪਰਮੇਸ਼ੁਰ ਵਾਹਿਗੁਰੂ ਪਰਮਾਤਮਾ ਨਹੀਂ, ਉਹ ਹਿਰਦੇ ਵਿੱਚ ਹੈ, ਵਸੀ ਰੱਬ ਹਿਆਲੀ ਹੈ, ਜੰਗਲ ਕਿਆ ਢੂੰਡੇ। ਪਾਤਸ਼ਾਹ ਜੀ ਰਹਿਮਤ ਕਰਦੇ ਨੇ, ਕਹਿਣ ਲੱਗੇ ਮਾਲਕ ਵਾਹਿਗੁਰੂ ਪਰਮੇਸ਼ੁਰ ਪਰਮਾਤਮਾ ਤੇਰੇ ਹਿਰਦੇ ਵਿੱਚ ਹੈ। ਹੋਰ ਕਈ ਉਦਾਹਰਨਾਂ ਸਾਨੂੰ ਪੜ੍ਹਨ ਨੂੰ ਮਿਲਦੀਆਂ ਨੇ, ਹਿਰਨ ਹੁੰਦਾ, ਹਿਰਨ ਕਸਤੂਰੀ ਉਹਦੀ ਨਾਭੀ ਵਿੱਚ ਹੈ, ਪਰ ਉਹਦੀ ਸੁਗੰਧੀ ਜਿਹੜੀ ਹੈ ਹਿਰਨ ਨੂੰ ਇੰਝ ਲੱਗਦਾ ਵੀ ਇੱਧਰ ਹੈ ਇੱਧਰ ਹੈ, ਉਹ ਦੂਰ ਦੂਰ ਪਾਸੇ ਪਾਸੇ ਢੂੰਡਦੀ ਹੈ, ਇੱਧਰ ਉੱਧਰ ਜਾਂਦੀ ਹੈ। ਹਿਰਨ ਇੱਧਰ ਉੱਧਰ ਦੌੜਦਾ ਪਰ ਕਸਤੂਰੀ ਉਹਦੀ ਨਾਭੀ ਵਿੱਚ ਹੁੰਦਾ। ਜਿਉਂ ਕਸਤੂਰੀ ਮਿਰਗ ਨਾ ਜਾਣਾ ਭਰਮ ਦਾ ਭਰਮ ਭੁਲਾਇਆ। ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਦੇ ਨੇ, ਕਹਿਣ ਲੱਗੇ ਜੀਵ ਦੇ ਵੱਸ ਨਹੀਂ, ਮਸਤਕ ਲਿਖਿਆੜਾ ਲੇਖ ਪੁਰਬ ਕਮਾਇਆ ਜੀ, ਉਹ ਪੂਰਬਲੇ ਕਰਮਾਂ ਦੇ ਲਿਖੇ ਲੇਖਾਂ ਅਨੁਸਾਰ, ਮਸਤਕ ਦੇ ਜਿਹੜੇ ਲੇਖ ਪੂਰਬਲੇ ਕਰਮਾਂ ਅਨੁਸਾਰ ਪਰਮੇਸ਼ਰ ਵਾਹਿਗੁਰੂ ਪਰਮਾਤਮਾ ਨੇ ਪਾ ਦਿੱਤੇ ਲਿਖ ਦਿੱਤੇ, ਜੀਵ ਉਹ ਕਮਾ ਰਿਹਾ। ਲੇਖ ਨਾ ਮਿਟਈ ਪੁਰਬ ਕਮਾਇਆ, ਕਿਆ ਜਾਣਾ ਕਿਆ ਹੋਸੀ। ਕਹਿੰਦੇ ਨੇ ਲਿਖੇ ਹੋਏ ਲੇਖ ਮਿਟਦੇ ਨਹੀਂ। ਤਿੰਨ ਕਰਮਾਂ ਦੀ ਪਾਤਸ਼ਾਹ ਜੀ ਗੱਲ ਕਰਦੇ ਨੇ, ਪੂਰਬਲੇ ਕਰਮਾਂ ਦੀ ਔਰ ਅਗਾਂਹ ਵਾਲੇ ਜਿਹੜੇ ਜੀਵ ਨੇ ਭੋਗਣੇ ਨੇ ਔਰ ਵਰਤਮਾਨ ਵਿੱਚ ਜਿਹੜੇ ਜੀਵ ਕਰ ਰਿਹਾ। ਸਤਿਗੁਰੂ ਪਾਤਸ਼ਾਹ ਜਦੋਂ ਬਾਣੀ ਪੜ੍ਹਦੇ ਹਾਂ ਤਾਂ ਫਿਰ ਇਹ ਗੱਲ ਲੇਖਾਂ ਦੀ ਕਰਮਾਂ ਦੀ ਸਾਡੇ ਸਾਹਮਣੇ ਆਉਂਦੀ ਹੈ, ਨਾਲ ਨਾਲ ਇਤਿਹਾਸਕ ਘਟਨਾ ਆਪਣਾ ਸਾਂਝੀ ਕਰਕੇ ਸਮਾਪਤੀ ਕਰ ਦੇਣੀ ਹੈ। ਹੋਰ ਵੀ ਅਨੇਕ ਘਟਨਾਵਾਂ ਨੇ ਜਿਵੇਂ ਜਿਵੇਂ ਪੜ੍ਹਦੇ ਹਾਂ ਪੜ੍ਹਨ ਨੂੰ ਮਿਲਦੀਆਂ ਨੇ, ਲੇਖ ਨਹੀਂ ਮਿਟਦੇ ਇਸ ਵਿੱਚ ਕੋਈ ਸ਼ੱਕ ਨਹੀਂ। ਕਿਸੇ ਵੇਲੇ ਸੰਕੇਤ ਮੰਡੀ ਦੇ ਰਹਿਣ ਵਾਲਾ ਰਾਜਾ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਅੰਮ੍ਰਿਤਸਰ ਦੀ ਪਾਵਨ ਧਰਤੀ 'ਤੇ ਦੀਵਾਨ ਸਜਿਆ ਹੋਇਆ, ਸਤਿਗੁਰੂ ਪਾਤਸ਼ਾਹ ਜੀ ਕਥਾ ਕਰ ਰਹੇ ਨੇ, ਸੰਗਤਾਂ ਨੂੰ ਉਪਦੇਸ਼ ਦੇ ਰਹੇ ਨੇ। ਅਚਾਨਕ ਰਾਜਾ ਜਿਹੜਾ ਹੈ ਸਤਿਗੁਰੂ ਪਾਤਸ਼ਾਹ ਜੀ ਨੂੰ ਨਮਸਕਾਰ ਕਰਨ ਆਇਆ ਅਤੇ ਕਥਾ ਇਸ ਪੰਕਤੀ ਦੀ ਚੱਲ ਰਹੀ ਸੀ ਬਾਣੀ ਦੀ, ਲੇਖ ਨਾ ਮਿਟਈ ਹੇ ਸਖੀ ਜੋ ਲਿਖਿਆ ਕਰਤਾਰ। ਜਿਹੜੇ ਕਰਤਾਰ ਨੇ ਲੇਖ ਲਿਖ ਦਿੱਤੇ ਉਹ ਮਿਟਦੇ ਨਹੀਂ। ਸਿਆਣਾ ਸੀ, ਸੂਝਵਾਨ ਸੀ, ਸਮਾਪਤੀ ਤੋਂ ਉਪਰੰਤ ਸਤਿਗੁਰੂ ਪਾਤਸ਼ਾਹ ਜੀ ਨੂੰ ਕਹਿਣ ਲੱਗਿਆ, ਪਾਤਸ਼ਾਹ ਜੀ ਮੈਂ ਕਥਾ ਵੀ ਸੁਣੀ ਹੈ, ਲਿਖੇ ਹੋਏ ਲੇਖ ਮਿਟਦੇ ਨਹੀਂ। ਜੇ ਲਿਖੇ ਹੋਏ ਲੇਖ ਮਿਟਦੇ ਨਹੀਂ ਤਾਂ ਫਿਰ ਤੁਹਾਡੇ ਕੋਲ ਗੁਰੂ ਕੋਲ ਆਉਣ ਦਾ ਫਾਇਦਾ ਕੀ। ਪਾਤਸ਼ਾਹ ਜੀ ਨੇ ਇੱਕਦਮ ਜਵਾਬ ਨਹੀਂ ਦਿੱਤਾ, ਕਹਿਣ ਲੱਗੇ ਰਾਜਨ ਹੁਣੇ ਆਇਓ, ਆਰਾਮ ਕਰੋ, ਟਿਕੋ, ਤਿੰਨ ਦਿਨ ਬਾਅਦ ਤੁਹਾਨੂੰ ਇਹਦਾ ਉੱਤਰ ਮਿਲੇਗਾ। ਪਾਤਸ਼ਾਹ ਜੀ ਉਸੇ ਵਕਤ ਦੇ ਸਕਦੇ ਸੀ ਉੱਤਰ ਨਹੀਂ। ਪਹਿਲੀ ਰਾਤ ਟਿਕਿਆ, ਸੰਖੇਪ ਵਿੱਚ ਮੈਂ ਵਿਚਾਰ ਕਰ ਦਿੰਦੀ ਹਾਂ, ਸਾਖੀ ਲੰਬੇਰੀ ਹੈ, ਇਤਿਹਾਸ ਲੰਬੇਰਾ ਹੈ। ਪਹਿਲੀ ਰਾਤ ਸੁਪਨਾ ਆਉਂਦਾ ਹੈ, ਚੰਡਾਲਾਂ ਦੇ ਘਰ ਜਨਮ ਹੁੰਦਾ, ਫਿਰ ਜਨਮਦਾ, ਫਿਰ ਮਰਦਾ, ਫਿਰ ਜਨਮ ਹੁੰਦਾ, ਕਈ ਬੱਚੇ ਹੁੰਦੇ ਨੇ, ਵਿਆਹ ਕਰਦਾ, ਬੁੱਢਾ ਹੁੰਦਾ, ਮਰ ਜਾਂਦਾ। ਇਸੇ ਤਰ੍ਹਾਂ ਅਗਲਾ ਦਿਨ ਚੜਿਆ, ਭੈ ਭੀਤ ਹੋਇਆ, ਪਾਤਸ਼ਾਹ ਜੀ ਨੂੰ ਬੇਨਤੀ ਕੀਤੀ, ਮਹਾਰਾਜ ਮੈਨੂੰ ਦਿਨ ਕੱਟਣੇ ਔਖੇ, ਰਾਤ ਭੈ ਭੀਤ ਹੋਇਆ ਨੇ, ਅਚਾਨਕ ਭਿਆਨਕ ਜਿਹੜਾ ਮੈਨੂੰ ਸੁਪਨਾ ਆਇਆ, ਸੁਪਨਾ ਇੱਦਾਂ ਦਾ, ਵਾਰਤਾ ਦੱਸੀ। ਪਾਤਸ਼ਾਹ ਜੀ ਕਹਿਣ ਲੱਗੇ ਕੋਈ ਗੱਲ ਨਹੀਂ, ਟਿਕੋ,
ਅੱਜ ਆਪਾਂ ਸ਼ਿਕਾਰ ਕਰਨ ਲਈ ਚੱਲਦੇ ਹਾਂ, ਤੁਸੀਂ ਸ਼ਿਕਾਰ ਦੇ ਸ਼ੌਕੀਨ ਹੋ। ਸਤਿਗੁਰੂ ਪਾਤਸ਼ਾਹ ਜੀ ਗਏ, ਸਿੰਘ ਗਏ, ਰਾਜਨ ਗਿਆ, ਨਾਲ ਉਹਦੇ ਜਿਹੜੇ ਸਿਪਾਹੀ ਉਹ ਚਲੇ ਗਏ ਨੇ। ਸ਼ਿਕਾਰ ਮਿਲਿਆ ਨਹੀਂ, ਥੋੜ੍ਹੀ ਅਗਾਂਹ ਜਾਂਦੇ ਨੇ, ਭਿਆਨਕ ਜੰਗਲ ਵਿੱਚ ਜਿਹੜਾ ਹੈ ਰਾਜਨ ਵੜ ਜਾਂਦਾ, ਸ਼ਿਕਾਰ ਮਿਲਦਾ, ਉਹ ਸ਼ਿਕਾਰ ਦੇ ਮਗਰ ਮਗਰ ਜਾਂਦਾ। ਪਾਤਸ਼ਾਹ ਜੀ ਇਹਦੇ ਰਾਜਨ ਦੇ ਸਿਪਾਹੀ ਸਿੰਘ ਪਿੱਛੇ ਰਹਿੰਦੇ ਨੇ। ਭਿਆਨਕ ਜੰਗਲ ਵਿੱਚ ਜਾਂਦਾ ਹੋਇਆ, ਸ਼ਿਕਾਰ ਕਰਦਾ ਹੋਇਆ ਅੱਗੇ ਜਾਂਦਾ, ਉਸ ਤੋਂ ਬਾਅਦ ਪਿੱਛੇ ਦੇਖਦਾ ਕੋਈ ਵੀ ਨਹੀਂ। ਜੰਗਲ ਨੂੰ ਭਿਆਨਕ ਨੂੰ ਪਾਰ ਕਰਦਿਆਂ ਹੋਇਆ ਅੱਗੇ ਇੱਕ ਨਗਰ ਹੈ, ਦਰਖਤ ਮਿਲਦਾ, ਉਹਦੇ ਥੱਲੇ ਜਿਹੜਾ ਆਰਾਮ ਕਰਦਾ। ਉੱਥੇ ਨੇੜੇ ਸਾਹਮਣੇ ਨਗਰ ਹੈ, ਉਹ ਵੀ ਚੰਡਾਲਾਂ ਦੇ ਘਰ ਨੇ, ਉਹਨਾਂ ਦੇ ਘਰ ਮੌਤ ਹੁੰਦੀ ਹੈ, ਉਹ ਆਪਣੇ ਪਿਤਾ ਨੂੰ ਦਫਨਾ ਕੇ ਵਾਪਸ ਆਉਂਦੇ ਨੇ। ਘੱਟ ਹੁੰਦਾ ਇਹਨੂੰ ਘੇਰ ਲੈਂਦੇ ਨੇ। ਕਹਿਣ ਲੱਗੇ ਇਹਦੇ ਘਰ ਵਾਲੀ, ਤੂੰ ਤਾਂ ਆਹ ਕਿੱਥੋਂ ਪੁਸ਼ਾਕ ਪਾਈ ਹੈ, ਰਾਜਿਆਂ ਵਾਲਾ ਜਿਹੜਾ ਹੈ ਵੇਸ ਬਣਾਇਆ ਹੋਇਆ, ਅਤੇ ਤੂੰ ਸਾਡੇ ਨਾਲ ਕੀ ਪਖੰਡ ਜੇ ਕਰ ਰਹੇ ਹੈ। ਇੱਦਾਂ ਦੀਆਂ ਕਾਫੀ ਗੱਲਾਂ ਬਾਤਾਂ ਹੁੰਦੀਆਂ ਨੇ। ਇਹਦੇ ਪੁੱਤਰ ਵੀ ਕਹਿੰਦੇ ਨੇ, ਬਾਪੂ ਹੁਣ ਤੂੰ ਘਰ ਚੱਲ, ਆ ਜਿਹੜੀ ਪੁਸ਼ਾਕ ਲਾਹ ਦੇ। ਇੰਨੇ ਨੂੰ ਸਤਿਗੁਰੂ ਪਾਤਸ਼ਾਹ ਜੀ ਆਉਂਦੇ ਨੇ, ਨਾਲ ਸਿਪਾਹੀ ਆਉਂਦੇ ਨੇ। ਸਤਿਗੁਰੂ ਪਾਤਸ਼ਾਹ ਜੀ ਦੇਖਦੇ ਨੇ, ਇਕੱਠ ਹੈ ਥੋੜ੍ਹੇ ਸਿਆਣੇ ਬੰਦਿਆਂ ਨੂੰ ਪਾਸੇ ਕਰਕੇ। ਜਦੋਂ ਇਹ ਰਾਜਨ ਸਿਆਣਦਾ ਕਿ ਪਾਤਸ਼ਾਹ ਆ ਗਏ ਨੇ, ਪੈਰੀਂ ਠੱਠਾ, ਕਹਿਣ ਲੱਗਾ ਮਹਾਰਾਜ ਮੇਰੇ ਨਾਲ ਕੀ ਕੁਝ ਹੋ ਰਿਹਾ, ਮੈਨੂੰ ਕੁਝ ਨਹੀਂ ਪਤਾ, ਪਰ ਮੈਨੂੰ ਇਹਨਾਂ ਤੋਂ ਬਚਾਓ। ਸਤਿਗੁਰੂ ਪਾਤਸ਼ਾਹ ਜੀ ਸਿਆਣੇ ਦਾਨੇ ਸੱਜਣ ਨੂੰ ਕੋਲ ਬੁਲਾਉਂਦੇ ਨੇ, ਕਹਿਣ ਲੱਗੇ ਭਾਈ ਤੁਹਾਡੇ ਘਰ ਮੌਤ ਹੋਈ ਹੈ, ਚ ਬਸ ਕੋਈ ਸ਼ੱਕ ਨਹੀਂ, ਪਰ ਤੁਸੀਂ ਜਿੱਥੇ ਦਫਨਾ ਕੇ ਉੱਥੇ ਦੇਖੋ ਜਾ ਕੇ, ਅਤੇ ਫਿਰ ਆ ਕੇ ਸਾਡੇ ਨਾਲ ਗੱਲ ਕਰਿਓ। ਉਹ ਜਾ ਕੇ ਦੇਖਦੇ ਨੇ, ਉਹ ਉੱਥੇ ਹੀ ਪ੍ਰਾਣੀ ਜਿਹੜਾ ਹੁੰਦਾ ਹੈ, ਅਤੇ ਉਹ ਆ ਵਾਪਸ ਆਪਣੇ ਘਰ ਚਲੇ ਜਾਂਦੇ ਨੇ। ਸਤਿਗੁਰੂ ਪਾਤਸ਼ਾਹ ਜੀ ਰਾਜਨ ਨੂੰ ਲੈ ਕੇ ਅੰਮ੍ਰਿਤਸਰ ਦੀ ਪਾਵਨ ਧਰਤੀ ਗੁਰੂ ਘਰ ਵਿਖੇ ਪਹੁੰਚਦੇ ਨੇ, ਅਤੇ ਫਿਰ ਪਾਤਸ਼ਾਹ ਜੀ ਨੂੰ ਵਾਰ ਵਾਰ ਰਾਜਨ ਇਹ ਪੁੱਛਦਾ, ਕਹਿਣ ਲੱਗਾ ਮਹਾਰਾਜ ਮੇਰੇ ਨਾਲ ਕੀ ਕੁਝ ਵਾਪਰ ਰਿਹਾ, ਇਸ ਦੀ ਵਾਰਤਾ ਮੈਨੂੰ ਸਾਰੀ ਸਮਝਾਓ। ਪਾਤਸ਼ਾਹ ਜੀ ਨੇ ਕਿਹਾ, ਭਾਈ ਤੂੰ ਗੱਲ ਦਾ ਇਸ ਗੱਲ ਦਾ ਉੱਤਰ ਮੰਗਿਆ ਸੀ ਕਿ ਲੇਖ ਨਾ ਮਿਟੇ ਹੇ ਸਖੀ, ਜੋ ਲਿਖਿਆ ਕਰਤਾਰ ਲੇਖ ਮਿਲ ਮਿਟਦੇ ਨੇ, ਇਸ ਵਿੱਚ ਕੋਈ ਸ਼ੱਕ ਨਹੀਂ, ਪਰ ਗੁਰੂ ਕੋਲੋਂ ਦਾ ਫਾਇਦਾ ਇਹ ਹੁੰਦਾ ਹੈ। ਜਿਹੜੇ ਨੇ ਪਾਤਸ਼ਾਹ ਜੀ ਕਹਿਣ ਲੱਗੇ, ਕਰਮ ਤਬਦੀਲ ਹੁੰਦੇ ਨੇ, ਬਦਲੇ ਜਾਂਦੇ ਨੇ, ਹਰ ਪਹਿਲੜੀ ਲਾਭ ਪ੍ਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀ, ਕਰਮ ਪ੍ਰਵਿਰਤ ਹੁੰਦੇ ਨੇ, ਕਰਮ ਬਦਲੇ ਜਾਂਦੇ ਨੇ। ਕਹਿਣ ਲੱਗੇ ਇਸ ਵਿੱਚ ਕੋਈ ਸ਼ੱਕ ਨਹੀਂ, ਤੇਰੀ ਲੇਖਾਂ ਭਾਗਾਂ ਵਿੱਚ ਇਹ ਸੀ ਕਿ ਤੂੰ ਜਨਮ ਜਿਹੜਾ ਤੇਰਾ ਇਹ ਹੋਣਾ ਸੀ ਚੰਡਾਲਾਂ ਦੇ ਘਰ, ਤੂੰ ਜਨਮ ਭੋਗਣੇ ਸੀ, ਮਰਨਾ ਸੀ, ਜੰਮਣਾ ਸੀ, ਪਰ ਗੁਰੂ ਕੋਲ ਆਉਣ ਦਾ ਇਹ ਫਾਇਦਾ ਹੁੰਦਾ, ਜਦੋਂ ਮਸਤਕ ਜਿਹੜਾ ਪੇਟਾ ਹੁੰਦਾ ਉਹਦੇ ਜਿਹੜੀਆਂ ਲੇਖ ਨੇ, ਤਕਦੀਰਾਂ ਨੇ, ਉਹ ਬਦਲੀਆਂ ਜਾਂਦੀਆਂ ਨੇ। ਕਹਿਣ ਲੱਗੇ ਗੁਰੂ ਚਾਹੇ, ਮਾਲਕ ਪਰਮੇਸ਼ਰ ਵਾਹਿਗੁਰੂ ਪਰਮਾਤਮਾ ਚਾਹੇ, ਅਤੇ ਸੁਪਨਿਆਂ ਵਿੱਚ ਇਹਨਾਂ ਨੂੰ ਮਿਟਾ ਦਿੰਦਾ, ਖਤਮ ਕਰ ਦਿੰਦਾ, ਤੇਰੇ ਸੁਪਨਿਆਂ ਵਿੱਚ ਇਹ ਕੱਟੇ ਗਏ ਨੇ ਰਾਜਨ। ਇਸ ਗੱਲ ਦਾ ਉੱਤਰ ਹੈ, ਗੁਰੂ ਕਰਾਉਣ ਦਾ ਫਾਇਦਾ ਹੁੰਦਾ ਹੈ। ਸਕੇਤ ਮੰਡੀ ਦੇ ਰਹਿਣ ਵਾਲੇ ਰਾਜੇ ਨੇ ਸਰੋਵਰ ਦੀ ਚੱਲ ਰਹੀ ਕਾਰ ਸੇਵਾ ਵਿੱਚ ਹਿੱਸਾ ਪਾਇਆ, ਬਹੁਤ ਧਨ ਜਿਹੜਾ ਸਤਿਗੁਰੂ ਪਾਤਸ਼ਾਹ ਜੀ ਨੂੰ ਦੇ ਕੇ ਉੱਥੋਂ ਵਿਦਾ ਹੋਇਆ ਸੀ। ਸੋ ਗੁਰੂ ਪਾਤਸ਼ਾਹ ਜੀ ਰਹਿਮਤ ਕਾਰਨ ਹੋਰੋਂ ਵੀ ਅਨੇਕ ਘਟਨਾਵਾਂ ਨੇ ਇਤਿਹਾਸਕ ਸਾਡੇ ਸਾਹਮਣੇ ਆਉਂਦੀਆਂ ਨੇ, ਸਾਨੂੰ ਪਤਾ ਨਹੀਂ ਹੁੰਦਾ ਇਸ ਗੱਲ ਦਾ। ਤਕਦੀਰਾਂ ਜਿਹੜੀਆਂ ਨੇ ਉਹ ਬਦਲਦੀਆਂ ਨੇ, ਗੁਰੂ ਦਾ ਦਰ ਹੈ ਇੱਕੋ ਇੱਕ, ਜਿੱਥੇ ਆ ਕੇ ਤਕਦੀਰਾਂ ਮਸਤਕ ਦੇ ਲੇਖ ਜਿਹੜੇ ਨੇ ਸਿੱਧੇ ਹੁੰਦੇ ਨੇ। ਗੁਰੂ ਪਾਤਸ਼ਾਹ ਜੀ ਰਹਿਮਤ ਕਰਨ, ਸਾਡੇ 'ਤੇ ਨਾਮ ਦੀ ਦਾਤ ਬਖਸ਼ਿਸ਼ ਕਰਨ, ਸਤਿਸੰਗ ਦੀਆਂ ਕੜੀਆਂ ਬਖਸ਼ਿਸ਼ ਕਰਨ, ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਬਸਲੇ ਕੱਪੜੇ ਪਹਿਰੇ ਤੁਰਕ ਬਿਠਾਣੀਆਂ ਮੁਲਕੀਆ ਚਾਰੇ ਵੇਦ ਹੋਏ ਸੱਚਿਆਰ ਪੜੇ ਗੁਣੇ ਤਿੰਨ ਚਾਰ ਵਿਚਾਰ ਭਾਉ ਭਗਤ ਕਾ ਨੀਚ ਸਦਾ ਤਉ ਨਾਨਕ ਮੁਖ ਅੰਤਰ ਪਾਏ ਪੌੜੀ ਸਤਿਗੁਰੂ ਵਿਟੋ ਵਾਰ।

ਸਤਿਗੁਰੂ ਵਿਟਵਾ ਤੁਮਲੇ ਕਸਮ ਸਵਾਲਿਆ ਜਿਨ ਕਰ ਉਪਦੇਸ਼ ਕਾਨੇ ਜਿੰਦੀ ਨਿਤ ਜਗ ਤਨਹਾ ਲਿਆ ਖਸਮ ਛੋੜ

ਲਲਾਟੰਗ ਦੋ ਧੋਤੀ ਬਸਤਰਕ ਪਾਟੰਗ ਜੇ ਜਾਣ ਸੁਬ੍ਰਮੰ ਕਰਮੰ ਸਫੋਕਣ ਨਿਚੋ ਕਰਮੰ ਕਹੋ ਨਾਨਕ ਨਿਚੋ ਤਿਹਾਵੈ ਬਿਨ ਸਤਿਗੁਰ ਵਾਟ ਨ ਪਾਵੈ ਪੌੜੀ ਕਪੜੂ ਸੁਹਾਵੈ।

ਮਹੱਲਾ ਪਹਿਲਾ ਤਿਆਗ ਪਾ ਸੰਤੋਖ ਸੂਤ ਜਤ ਕੰਡੀ ਸਤੋਂ ਅਟ ਇਹ ਜਿਨੇ ਜੀ ਕਾ ਹੇਤਾ ਪਾਂਡੇ ਘਤ ਨਾ ਟੁੱਟੇ ਨਾ ਮਨ ਲੱਗੇ ਨਾ ਜਲੇ ਨਾ ਜਾਏ ਧਨ ਸੁਮਾਨ ਸੁਨਾਨ ਕਾ ਚੁਗਲ ਚਲੇ ਪਾ ਚੁੱਕੜ ਮੂਲਾਂ ਵਿੱਚ ਚੁੱਕੇ ਪਾਏ ਆ ਸਿੱਖਾਂ ਕੰਚਣੇ ਗੁਰੂ ਬ੍ਰਹਮਣ ਦੇ ਆਓ ਮੂਹਾ ਝੜ ਪਿਆ।

0: ਸਬੂਤ ਮਹੱਲਾ ਪਹਿਲਾ।
1: ਤਗਨਾ ਇੰਦਰੀ ਤਗਨਾ ਨਾਰੀ ਪਲਕੇ ਧੁੱਪ ਪਵੈ ਨਿਤ ਦਾੜੀ ਤਗਨਾ ਪੈਰੀ ਤਗਨਾ ਤੀ।

ਤਿਲ ਜੇ ਮਹਾਕਾ ਘਰ ਮੈਂ ਘਰ ਮੈਂ ਪਿਤਰੀ ਗਿਆਣੇ ਪਿਤਰੀ ਚੋਰ ਕਰੇ ਵੱਡੀ ਹੱਥ ਦਲਾਲ ਕੇ ਮੁਸਬੀ ਕਰੇ ਨਾਨਕ ਕੇ ਸੋ ਮਿਲੇ ਜੇ ਖੱਟੇ ਘਾਲੇ ਦੀ ਮਹੱਲਾ ਪਹਿਲਾ।

ਨਾ ਕਿਉਂ ਕਲਪ ਹੀ ਤੇ ਧਾਰੀ ਹੈ ਤੇ ਕਿਤਾਬ ਪੱਤਰ ਕੱਚੀ ਪੱਕੀ ਸਾਰੀ ਹੈ ਜੋ ਐਸ ਚਲ ਸੀ ਸੋ ਕੋਈ ਵਾਰੀ ਹੈ।

ਪ੍ਰਭ ਸਿਮਰਤ ਕਛੁ ਬਿਘਨ ਨ ਲਾਗੈ, ਪ੍ਰਭ ਕੇ ਸਿਮਰਨ ਅੰਦਿਨ ਜਾਗੈ, ਪ੍ਰਭ ਕੇ ਸਿਮਰਨ ਭਉ ਨਾਮ ਵਿਆਪੈ, ਪ੍ਰਭ ਕੇ ਸਿਮਰਨ ਦੁਖ ਨਾ ਸੰਤਾਪੈ, ਪ੍ਰਭ ਕਾ ਸਿਮਰਨ ਸਾਧ

ਨੀ ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਪ੍ਰਭ ਕੈ ਸਿਮਰਨ ਸੋ ਫਲ ਫਲਾ। ਸੇ ਸਿਮਰੈ ਜਿਨੇ ਆਪ ਸਿਮਰਾਏ, ਨਾਨਕ ਤਾਕੈ ਲਾਗੋਂ ਪਾਏ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਉਦਰੇ ਮੂਚਾ। ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੂਝੈ, ਪ੍ਰਭ ਕੈ ਸਿਮਰਨ ਸਭ ਕੀ ਸੂਝੈ।

ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕੋ ਸਿਮਰੈ ਸੀ ਧਨਵੰਤੀ ਪ੍ਰਭ ਕੋ ਸਿਮਰੈ ਸੀ ਪਤਵੰਤੀ ਪ੍ਰਭ ਕੋ ਸਿਮਰੈ ਸੀ ਜਨ ਪ੍ਰਵਾਨ ਪ੍ਰਭ ਕੋ ਸਿਮਰੈ ਸੀ ਪੁਰਖ ਪ੍ਰਧਾਨ ਪ੍ਰਭ ਕੋ ਸਿਮਰੈ ਸੀ ਬੇਮੋਤਾਜੇ ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ ਪ੍ਰਭ ਕੋ ਸਿਮਰੈ ਸੇ ਸੁਖਵਾਸੀ ਪ੍ਰਭ ਕੋ ਸਿਮਰੈ ਸਦਾ ਬਿਨਾਸੀ ਸਿਮਰਨ ਤੇ ਲਾਗੇ ਜਿਨੇ ਆਪ ਦੇ ਅੱਲਾ ਨਾਨਕ ਜਨ ਕੀ ਮੰਗੈ ਰਵਾਲਾ ਪ੍ਰਭ ਕੋ ਸਿਮਰੈ ਸੇ ਪਰੇ ਉਪਕਾਰੀ ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰੈ ਤਿਨ ਸੂਖ ਬਿਹਾਵੈ ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ ਪ੍ਰਭ ਕੋ ਸਿਮਰੈ ਤਿਨੇ ਅਣਦ ਕਨੇਰੇ ਪ੍ਰਭ ਕੋ ਸਿਮਰੈ ਬਸੇ ਹਰਨੇਰੇ ਸੰਤ ਕਿਰਪਾ ਤੇ ਅਨਦਿਨ ਜਾਗ ਨਾਨਕ ਸਿਮਰਨ ਪੂਰੈ ਭਾਗ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਬੂ ਨਾ ਝੂਰੇ ਪ੍ਰਭ ਕੈ ਸਿਮਰਨ ਹਰ ਗੁਣ ਬਾਨੀ ਪ੍ਰਭ ਕੈ ਸਿਮਰਨ ਸਹਿਜ ਸਮਾਨੀ ਪ੍ਰਭ ਕੈ ਸਿਮਰਨ ਨਿਸ਼ਚਲ ਆਸਨ ਪ੍ਰਭ ਕੈ ਸਿਮਰਨ ਕਮਲ ਬਿਗਾਸਨ ਪ੍ਰਭ ਕਾ ਸਿਮਰਨ ਅਨਹਦ ਚੁਨਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ ਸਿਮਰੇ ਸੇ ਜਨ ਜਨ ਕੋ ਪ੍ਰਭ ਮਾਇਆ ਨਾਨਕ ਤਿੰਨ ਜਨ ਸ਼ਰਣੀ ਪਾਇਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਬੇਦ ਉਪਾਏ ਹਰ ਸਿਮਰਨ ਭੈ ਸਿੱਧ ਜਤੀ ਦਾਤੇ ਹਰ ਸਿਮਰਨ ਨੀ ਚਉ ਕੁੰਟ ਜਾਤੇ ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕੀਓ ਸਗਲੇ ਆਕਾਰਾ ਹਰ ਸਿਮਰਨ ਮੈਂ ਆਪ ਨਿਰੰਕਾਰਾ ਕਰ ਕਿਰਪਾ ਜਿਸ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ ਦੀਨ ਦਰਦ ਦੁੱਖ ਭੰਜਨਾ ਕਟ ਕਟ ਨਾਥ ਨਾਥ ਸ਼ਰਨ ਤੁਮਾਰੀ ਆਇਓ ਨਾਨਕੇ ਪ੍ਰਭ ਸਾਥ ਅਸ਼ਟਪਦੀ ਜੈ ਮਾਤ ਪਿਤਾ ਸੁਤਮੀਤ ਨਾ ਪਾਈ ਮਨੁਹਾ ਨਾਮ ਤੇਰਾ ਸੰਗ ਸਹਾਈ ਜੈ ਮਾਂ ਪਿਆਂ ਦੁੱਧ ਜਮ ਦਲੈ ਤੈ ਕੇਵਲ ਨਾਮ ਸੰਗ ਤੇਰਾ ਚਲੈ ਜਾ ਮੁਸ਼ਕਲ ਹੋਵੈ ਅਤ ਭਾਰੀ ਹਰ ਕੋ ਨਾਮ ਖਿਨਮਾਏ ਉਧਾਰੀ ਅਨਕੁਣਾ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋਟ ਪਾਪ ਪਰ ਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੂਖ ਕਨੇਰੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਾ ਕਰੋਰੀ ਬੰਦ ਨਾ ਪਰੈ ਹਰ ਕਾ ਨਾਮ ਜਪਤ ਨਿਸਤਰੈ ਅਨਕ ਮਾਇਆ ਰੰਗ ਤਿੱਖ ਨਾ ਬੁਝਾਵੈ ਹਰ ਕਾ ਨਾਮ ਜਪਤ ਅਗਾਵੈ ਜੇ ਮਾਰ ਗੇ ਜਾਤ ਅਕੇਲਾ ਤਾਰ ਨਾਮ ਸੰਗੋ ਸੁਹੇਲਾ ਐਸਾ ਨਾਮ ਮਨ ਸਦਾ ਧਿਆਈ ਹੈ ਨਾਨਕ ਗੁਰਮੁਖ ਪਰਮਗਤ ਪਾਈ ਹੈ ਛੂਟ ਨਾਈ ਕੋਟ ਲਖ ਬਾਈ ਨਾਮ ਜਪਤੈ ਪਾਰ ਪਰਾਹੀ

ਬਹੁਤ ਸਿਆਣਪ ਜਮਕਾ ਭਉ ਬਿਆ ਪੈਨਕ ਯਤਨ ਕਾ ਤ੍ਰਿਸ਼ਨਾ ਧਰਾਪੈ ਪੇਕ ਅਨੇਕ ਅਗਨੀ ਬੂਜੈ ਕੋਟ ਪਾਵ ਦਰਗੈ ਨੇ ਸੀਜੈ ਛੂਟ ਸੁਨਾਹੀ ਉਪੇ ਆਲ ਮੋਏ ਬਿਆਪੇ ਮਾਇਆ ਜਾਲ ਅਵਰਕ ਤੂ ਸਗਲੀ ਜਮ ਡਾਨੈ ਗੋਬਿੰਦ ਭਜਨ ਮਿਨ ਤਿਲ ਨਹੀਂ ਮਾਨੈ ਹਰ ਕਾ ਨਾਮ ਜਪ ਦੁਖ ਜਾਏ ਨਾਨਕ ਬੋਲੈ ਸਹਿ ਸੁਭਾਏ ਚਾਰ ਪਦਾਰਥ ਜੇ ਕੋ ਮੰਗੈ ਸਾਜਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਦੇ ਸਦਗਾਵੈ ਜੇ ਕੋ ਆਪਣੀ ਸੋਭਾ ਲੋਰੈ ਸਾਧਸੰਗ ਹੋਮੈ ਸ਼ੋਰੈ ਜੇ ਕੋ ਜਨਮ ਮਰਨ ਤੇ ਡਰੈ ਸਾਜਨਾ ਕੀ ਸਰਣੀ ਪਰੈ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਕੈ ਬਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧਸੰਗ ਜਾਕਾ ਮਿਟੇ ਅਭਿਮਾਨ ਆਪਸ ਕੋ ਜੋ ਜਾਣੈ ਨੀਚਾ ਸਉ ਗਣੀਐ ਸਭ ਤੇ ਉੱਚਾ ਜਾ ਕਾ ਮਨ ਵੇ ਸਰਲ ਕਿਰੀਨਾ ਰਰ ਨਾਮ ਤਿਨ ਘਟ ਘਟ ਚੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਪੇਖਿਆ ਸਗਲ ਸ੍ਰਿਸ਼ਟ ਸਾਜਨਾ ਸੂਖ ਦੂਖ ਜਨ ਸੰਭ੍ਰਿਸ਼ਟੇਤਾ ਨਾਨਕ ਪਾਪ ਨਹੀਂ ਲੇਪਾ ਨਿਰਤਨ ਕੋ ਤਨ ਤੇਰੋ ਨਾਉਣ ਥਾਵੇਂ ਕੋ ਨਾਉ ਤੇਰਾ ਥਾਉ ਨਿਮਾਣੇ ਕੋ ਪ੍ਰਭ ਤੇਰੋ ਮਾਣ ਸਗਲ ਘਟਾਕੋ ਦੇਵੋ ਦਾਨ ਕਰਨ ਕਰਾਵਣ ਹਾਰ ਸੁਆਮੀ ਸਗਲ ਘਟਾਕੇ ਅੰਤਰ ਜਾਮੀ ਆਪਣੀ ਗਤ ਮਿਜਾਨੋ ਆਪੇ ਆਪਣ ਸੰਗਾ ਪ੍ਰਭ ਰਾਤੀ ਤੁਮਰੀ ਉਸਤ ਤੁਮ ਤੇ ਹੋਏ ਨਾਨਕ ਅਵਰ ਨ ਜਾਣਸ ਕੋਏ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰਿ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰਿਕਾ ਨਾਮ ਜਪੋ ਜੀ ਆ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰਿ ਕੋ ਜਸੁ ਨਸਨ ਬਖਾਣੀ ਸਗਲ ਤਾਂ ਤੇ ਉੱਤਮ ਥਾਨ ਨਾਨਕ ਜੇ ਘਟ ਵਸਿਆ ਹਰਿ ਨਾਮ

ਇਹ ਪ੍ਰਸਾਦ ਭੋਗੇ ਸਭ ਰਸਾ ਸਭ ਸਮਗਰੀ ਸੰਗ ਸਾਥ ਵਸਾ ਦੀਨੇ ਅਸ ਭਾਵ ਕਰ ਨੇਤਰ ਰਸਨਾ ਤੇ ਸਤਿਆਗ ਔਰ ਸੰਘ ਰਚਨਾ ਸੇ ਦੋਖ ਮੂੜ ਅੰਧ ਵਿਆਪੇ ਨਾਨਕ ਕਾਲ ਦਿਓ ਪ੍ਰਭ ਆਪੇ ਆਦ ਅੰਤ ਜੋ ਰਾਖਣ ਹਾਰ ਤਸ ਤਿਸਿਓ ਪ੍ਰੀਤ ਨਾ ਕਰਾ ਗਵਾਰ ਜਾ ਕੀ ਸੇਵਾ ਨਵ ਨਿਧ ਪਾਵੈ ਤਸਿਓ ਮੂੜਾ ਮਨ ਨਹੀਂ ਲਾਵੈ ਜੋ ਠਾਕੁਰ ਸਾ ਸਦਾ ਹਜੂਰੇ ਤਾਕੋ ਵੰਦਾ ਜਾਨ ਤ ਦੂਰੇ ਜਾ ਕੀ ਟਹਿਲ ਪਾਵੈ ਦਰਗਹਿ ਮਾਨਤ ਸਹਿਬ ਸਾਰੈ ਮੋਦ ਜਾਨ ਸਦਾ ਸਦਾ ਏ ਭੁੱਲਣ ਹਾਰ ਨਾਨਕ ਰਾਖਣ ਹਾਰ ਪਾਰ ਰਤਨ ਤਿਆਗ ਕੌਡੀ ਸੰਗ ਰਚਾ ਸਾਹ ਛੋੜ ਝੂਠ ਸੰਗ ਮਚਾ ਜੋ ਛੜਨਾ ਸੋ ਅਸਤਰ ਕਮ ਮਾਨੈ ਜੋ ਉਣ ਸੋ ਦੂਰ ਪਰਾਨੈ ਛੋੜ ਜਾਇ ਤਿਸ ਕਹਿ ਸਰਮ ਕਰੈ ਸੰਗ ਸਾਹ ਤਿਸ ਪਰ ਹਰੈ ਚੰਦਨ ਲੇਪ ਉਤਾਰੈ ਧੋਏ ਕਰਤਵ ਪ੍ਰੀਤ ਪਸਮ ਸੰਗ ਹੋਏ ਅੰਧਕੂਪ ਮੈਂ ਪਤਤ ਬਿਕਰਾਲ ਨਾਨਕ ਕਾੜ ਲਿਓ ਪ੍ਰਭ ਦਿਆਲ ਕਰਤੂਤ ਪਸ਼ੂ ਕੀ ਮਾਨ ਸਜਾਤ ਲੋਕ ਵਿਚਾਰਾ ਕਰੇ ਦਿਨ ਰਾਤ ਬਾਰ ਭੇਗਮ ਤਰਮਲ ਮਾਇਆ ਸ਼ਿਵ ਸ਼ਨਾਈ ਕਿਸ਼ ਕਰੇ ਛੁਪਾਇਆ ਬਾਰ ਗਿਆਨ ਧਿਆਨ ਇਸ਼ਨਾਨੰਤਰ ਵਿਆਪੈ ਲੋਭ ਸੁਹਾਣ ਅੰਤਰ ਅਗਨ ਬਾਰ ਤਨ ਸੁਹਾ ਗਲ ਪਾਤਰ ਕੈਸੇ ਤਰੇ ਅਥਾਹ ਜਾ ਕੇ ਅੰਤਰ ਬਸੇ ਪ੍ਰਭਾਵ ਨਾਨਕ ਤਿਜਨ ਸਹਿ ਸਮਾਤ ਸੁਣ ਅੰਦਾ ਕੈਸੇ ਮਾਰਗ ਪਾਵੈ ਕਰ ਗੇ ਲਿਓ ਓੜ ਨਿਭਾਵੈ ਕਾਂ ਬੁਝਾਰਤ ਬੂਝੈ ਡੋਰਾ ਨਿਸਕੀਏ ਤੋ ਸਮਝੈ ਭੋਰਾ ਕਾਂ ਬਿਸੰਪਦ ਗਾਵੈ ਗੁੰਗ ਯਤਨ ਕਰੈ ਤੋ ਪੀ ਸੁਰ ਭੰਗ ਕਹਿ ਪਿੰਗਲ ਪਰਬਤ ਪਰ ਭਵਣ ਨਹੀਂ ਹੋ ਤੂੰ ਆਸ ਗਵਣ ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਸੰਗ ਸੁਆਈ ਸੁਆਵੈ ਨਾ ਚੀਤ ਜੋ ਬੈਰਾਈ ਤਾਂ ਸਿਉ ਪ੍ਰੀਤ ਬਲੂਆ ਕਹਿ ਗ੍ਰਹਿ ਭੀਤਰ ਬਸੈ ਅੰਧ ਕੇਲ ਮਾਇਆ ਰੰਗ ਰਸੈ ਦਿੜਕਰ ਮਾਨੈ ਮਨੈ ਪ੍ਰਤੀਤ ਕਾਲ ਨਾ ਆਵੈ ਮੂੜੈ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਾ ਲੋਭ ਧਰੋ ਆਉਂ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਓ ਆਪਣ ਕਰਮ

ਸਹੀ ਬਿਨ ਨਾਮੈ ਪਤ ਜਾਏ ਅਸ਼ਟਪਦੀ ਦਸ ਵਸਤੂ ਲੈ ਪਾਛੇ ਪਾਵੈ ਇੱਕ ਬਸਤ ਕਾਰਨ ਬਿਖੋਟ ਗਵਾਵੈ ਇੱਕ ਬੀ ਨਾ ਦੇ ਦਸ ਬੀ ਹਿਰਲੇ ਤਉ ਮੂੜਾ ਕੋ ਕਾਂ ਕਰੇ ਜਿਸ ਠਾਕਰ ਸਿਉ ਨਾਹੀ ਚਾਰਾ ਤਾ ਕਿਉਂਕਿ ਜੈ ਸਦ ਨਮਸਕਾਰਾ ਜਾ ਕੈ ਮਨ ਲਾਗਾ ਪਰਾ ਮੀਠਾ ਸਰਬ ਸੂਰਤਾ ਉਹ ਮਨ ਬੂਟਾ ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਤੋਂ ਨਾਨਕ ਤਿਨ ਪਾਇਆ ਅਗਣਤ ਸਾਹੁ ਆਪਣੀ ਦੇ ਰਾਸ ਕਾਦਵੀਦ ਵਰਤੇ ਅਣਦੋਲਾਸ ਆਪਣੀ ਮਾਨ ਕਿਸ਼ ਬਹੁਰ ਸਾਲੇ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤਾ ਭੀ ਖੋਵੈ ਬਹੁਰ ਉਸਕਾ ਵਿਸ਼ਵਾਸ ਨਾ ਹੋਵੈ ਜਿਸ ਕੀ ਬਸਿਸ ਆਗਿਆ ਰਾਖਿਆ ਪ੍ਰਭ ਕੀ ਆਗਿਆ ਮਨ ਨੇ ਮੱਤ ਹੈ ਉਸ ਤੇ ਚੌਗਣ ਕਰੈ ਨਿਹਾਲ ਨਾਨਕ ਸਾਹਿਬ ਸਦਾ ਦਿਹਾਲ ਅਨਕ ਪਾਤ ਮਾਇਆ ਕੇ ਹਿਤ ਸਰ ਪ੍ਰਭੂ ਵਤ ਜਾਨ ਅਨੇਤ ਬਿਰਕੀ ਸਾਇਆ ਸਿਉ ਰੰਗ ਲਾਵੈ ਉਹ ਬਿਨ ਸਿਉ ਮਨ ਪਛਤਾਵੈ ਜੋ ਦਿਸ ਸੈ ਸੋ ਚਾਲਣ ਹਾਰ ਲਪਟਰਿਓ ਤੇ ਅੰਧ ਅੰਧਾਰ ਬਟਾਵੂ ਸੋ ਜੋ ਲਾਵੈ ਨੇ ਤਕ ਵਾਤ ਨਾ ਆਵੈ ਕੇ ਮਨ ਹਰ ਕੇ ਨਾਮ ਕੀ ਪ੍ਰੀ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਮਿਥਿਆ ਤਨ ਧਨ ਕੁਟੰਬ ਸੁਭਾਇਆ ਮਿਥਿਆ ਉਮੇ ਮਮਤਾ ਮਾਇਆ ਮਿਥਿਆ ਰਾਜਮਨ ਧਨ ਮਾਲ ਮਿਥਿਆ ਕਾਮ ਕ੍ਰੋਧ ਬਿਕਰਾਲ ਮਿਥਿਆ ਰੱਥ ਹਸਤੀ ਅਸੁਭ ਬਸਤਰਾ ਮਿਥਿਆ ਰੰਗ ਸੰਗ ਮਾਇਆ ਭੇ ਕਸਤਾ ਮਿਥਿਆ ਧਰੋ ਮੋਹ ਅਭਿਮਾਨ ਮਿਥਿਆ ਪਸੂ ਪ੍ਰਕਿਰਤ ਗੁਮਾਨ ਅਸਤਰ ਭਗਤ ਸਾਧ ਕੀ ਸਰਨ ਨਾਨਕ ਜਪ ਜਪ ਜੀ ਵੈਰ ਕੇ ਚਰਨ ਮਿਥਿਆ ਸਰਵਣ ਪਰ ਨਿੰਦਾ ਸੁਣੈ ਮਿਥਿਆ ਅਸਤ ਪਰ ਦਰਭ ਕੋ ਹਰੈ ਮਿਥਿਆ ਨੇਤਰ ਭੇਟ ਪਰਤਰਿਆ ਰੁਪਾਦ ਮਿਥਿਆ ਰਸਨਾ ਭੋਜਨ ਸੁਆਦ ਮਿਥਿਆ ਚਰਨ ਪਰ ਬੇਕਾਰ ਗੁਤਾਵੈ ਮਿਥਿਆ ਮਨ ਪਰ ਲੋਭ ਲਭਾਵੈ ਮਿਥਿਆ ਧਨ ਨਹੀਂ ਪਰ ਉਪਕਾਰਾ ਮਿਥਿਆ ਬਾਸਲੇਤ ਬੇਕਾਰਾ ਬਿਨ ਬੂਜੇ ਮਿਥਿਆ ਸਭ ਭਏ ਸਫਲ ਦੇ ਨਾਨਕ ਹਰ ਹਰ ਨਾਮ ਲਏ ਬਿਰਥੀ ਸਾਖਤ ਕੀ ਯਾਰ ਜਾ ਸਾਜ ਬਿਨਾਂ ਘਿਓ ਵਸੂਚਾ ਬਿਰਥਾ ਨਾਮ ਬਿਨਾਂ ਧਨ ਅੰਧ ਮੁਖਾਵਤਾ ਕੈ ਦੁਰਗੰਧ ਬਿਨ ਸਿਮਰਨ ਨਰੈਣ ਬਿਰਥਾ ਬਿਹਾਏ ਮੇਘ ਬਿਨਾਂ ਜੋ ਖੇਤੀ ਜਾਏ ਗੋਬਿੰਦ ਭਿਨ ਬਿਨ ਬਿਰਥੇ ਸਭ ਕਾਮ ਜਿਉਂ ਕਿਰਪਨ ਕੇ ਨਿਰਾਰਥ ਧਾਮ ਧਨ ਧਨ ਤੇ ਜੰਜੇ ਘਟ ਬਸਿਓ ਹਰਿ ਨਾਉ ਨਾਨਕ ਤਾਕੈ ਬਲ ਬਲ ਜਾਉ ਰਾਤ ਅਵਰ ਕਛ ਅਵਰ ਕਮਾਵਤ ਮੰਨੀ ਪ੍ਰੀਤ ਮੁਖ ਗੰਢ ਲਾਵਤ ਜਨ ਹਰ ਪ੍ਰਭੂ ਵਰ ਬਰੀਨ ਬਾਰ ਭੇਖ ਨ ਕਾਉ ਭੀਨ ਔਰ ਉਪਦੇਸੈ ਆਪ ਨ ਕਰੈ ਆਵਤ ਜਾਵਤ ਜਨ ਮੈਂ ਮਰੈ ਜਿਸਕੇ ਅੰਤਰ ਬਸੈ ਨਿਰੰਕਾਰ ਤਿਸਕੀ ਸਿੱਖ ਤਰੈ ਸੰਸਾਰ ਜੋ ਤੁਮ ਭਾਨੇ ਤਿਨ ਪ੍ਰਭ ਜਾਤਾ ਨਾਨਕ ਕੁੰਜਨ ਚਰਨ ਪਰਾਤਾ ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ ਆਪਣਾ ਕੀ ਆਪੇ ਮਾਨੈ ਆਪੇ ਆਪ ਆਪ ਕਰਤਨ ਬੇਰਾ ਕਿਸੇ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ ਉਪਾਵ ਸਿਆਨਮ ਸਭ ਤੇਰਾ ਸਭ ਕਿਸ ਜਾਣੈ ਆਤਮ

ਜਿਸ ਭਾਵੈ ਤਿਸ ਲੈ ਲੜ ਲਾਏ ਥਾਂ ਥਾਂ ਤਰਿਆ ਸੁਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਕ ਨਿਮਕ ਜਪ ਨਾਨਕ ਹਰੀ ਸਲੋਕ ਕਾਮ ਕ੍ਰੋਧ ਦਰ ਲੋਭ ਮੋਹ ਬਿੰਸ ਜਾਇਆ ਮੇਵ ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ ਜੇ ਪ੍ਰਸ਼ਾਦ ਛੱਤੀ ਅੰਮ੍ਰਿਤ ਖਾਏ ਤਿਸ ਠਾਕੁਰ ਕੋ ਰੱਖ ਮਨ ਮਾਹੇ ਜੇ ਪ੍ਰਸਾਦ ਸੁਗੰਧਨ ਤਨ ਲਾਵੈ ਤਿਸ ਕੋ ਸਿਮਰਤ ਪਰਮਗਤ ਪਾਵੈ ਜੇ ਪ੍ਰਸਾਦ ਵਸੈ ਸੁਖ ਮੰਦਰ ਤਿਸੈ ਤਿਆਏ ਸਦਾ ਮਨੇ ਅੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪਰ ਸਿਮਰੋ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈ ਹੈ ਧਿਆਵਣ ਯੋਗ ਜੇ ਪ੍ਰਸਾਦ ਪਾਟ ਪਟੰਬਰ ਹੰਢਾਵੈ ਤਿਸੈ ਤਿਆ ਕਿਤਾਵਰ ਲਭਾਵੈ ਜੇ ਪ੍ਰਸਾਦ ਸੁਖ ਸੇ ਸੁਜੈ ਮਨ ਆਠ ਪੈਰ ਧਾਕਾ ਜਸ ਗਾ ਬੀਜਾ ਜੇ ਪ੍ਰਸਾਦ ਸਭ ਕੋ ਮਾਨੈ ਮੁਕਤਾ ਕੋ ਜਸ ਰਸਨ ਬਖਾਨੈ ਜੇ ਪ੍ਰਸਾਦ ਤੇਰੇ ਰਹਿਤਾ ਧਰਮ ਸਦਾ ਧਿਆਈ ਕੇਵਲ ਪਾਰ ਬ੍ਰਹਮ ਪ੍ਰਭ ਜੀ ਸ਼ਬਦਰ ਗਹਿਮਾਨ ਪਾਵੈ ਨਾਨਕ ਪਾਸੇ ਤੀ ਕਰ ਜਾਵੈ ਜੇ ਪ੍ਰਸਾਦ ਅਰੂ ਕੰਚਨ ਦੇਹੀ ਲਿਵਲਾਵੋ ਤਿਸ ਰਾਮ ਸਨੇਹੀ ਜੇ ਪ੍ਰਸਾਦ ਤੇਰਾ ਉੱਲਾ ਰਹਿਤ ਮਨ ਸੁਖ ਪਾਵੈ ਹਰ ਹਰ ਜਸ ਕਹਿਤ ਜੇ ਪ੍ਰਸ਼ਾਦ ਤੇਰੇ ਸਗਲ ਸ਼ਦਰ ਢਾਕੇ ਮਨ ਸਰਨੀ ਪ੍ਰਭ ਠਾਕ ਪ੍ਰਭ ਠਾਕੈ ਜੇ ਪ੍ਰਸਾਦ ਤੁਝਕੋ ਨਾ ਪਹੁੰਚੇ ਮਨ ਸਾ ਸਾ ਸਿਮਰੋ ਪ੍ਰਭ ਉੱਚੇ ਜੇ ਪ੍ਰਸਾਦ ਪਾਏ ਦੁਰਲਭ ਦੇ ਨਾਨਕ ਦਾ ਕੀ ਭਗਤ ਕਰੇ ਜੇ ਪ੍ਰਸਾਦਾ ਭੂਖਣ ਪੈ ਰੀਜੈ ਮਨ ਤਿਸ ਸਿਮਰਤ ਕਿਵਾਲ ਸਕੀਜੈ ਜੇ ਪ੍ਰਸਾਦ ਅਸਵਸਤ ਅਸਵਾਰੀ ਮਨ ਤਿਸ ਪ੍ਰਭ ਕੋ ਕਬੂਣਾ ਬਿਸਾਰੀ ਜੇ ਪ੍ਰਸਾਦ ਬਾਗ ਮਿਲਕ ਧਨਾਰਾ ਕੋਏ ਪ੍ਰਭ ਆਪਣੇ ਮਨਾ ਜਿਨ ਤੇਰੇ ਮਨ ਬਣਤ ਬਣਾਈ ਉਠ ਬੈਠ ਸਤ ਸਹਿ ਧਿਆਈ ਤਸਹਿ ਧਿਆਈ ਜੋ ਏਕ ਅਲਖ ਆਈਆਂ ਉਹ ਨਾਨਕ ਤੇਰੀ ਰੱਖਿਆ ਜੇ ਪ੍ਰਸਾਦ ਕਰੇ ਪੁੰਨ ਬੋਧਾਨ ਮਨ ਆਟ ਪੈਰ ਕਰ ਦਸਕਾ ਧਿਆਨ ਜੇ ਪ੍ਰਸਾਦ ਤੂੰ ਚਾਰ ਵਿਵਹਾਰੀ ਤਿਸ ਪ੍ਰਭ ਕੋ ਸਾਸ ਸਾਸ ਚਿਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰ ਸਦਾ ਅਨੂਪ ਜੇ ਪ੍ਰਸਾਦ ਤੇਰੀ ਨੀਕੀ ਜਾ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਪਤ ਰਹਿ ਗੁਰਪ੍ਰਸਾਦ ਨਾਨਕ ਜਸ ਕਿਹਾ ਜੇ ਪ੍ਰਸਾਦ ਸੁਣੇ ਕਰਨਾ ਜੇ ਪ੍ਰਸਾਦ ਭੇਖਿਆ ਬਿਸਮਾ ਜੇ ਪ੍ਰਸਾਦ ਭੁੱਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਸਹਿ ਜੇ ਬਸਣਾ ਜੇ ਪ੍ਰਸਾਦ ਅਸਤ ਕਰ ਚਲਾ ਜੇ ਪ੍ਰਸਾਦ ਸੰਪੂਰਨ ਫੁਲਾ ਜੇ ਪ੍ਰਸਾਦ ਪਰਮਗਤ ਪਾਵੈ ਜੇ ਪ੍ਰਸਾਦ ਸੁਖ ਸਹਿ ਸਮਾਵੈ ਸਭ ਪ੍ਰਭ ਦਾ ਕਬਰ ਕਤ ਲਾਗੋ ਗੁਰਪ੍ਰਸਾਦ ਨਾਨਕ ਮਨ ਜਾਗੋ ਜੇ ਪ੍ਰਸਾਦ ਤੋਂ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਮੂਲ ਨਾ ਮਨੋ ਵਿਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜ ਤਾ ਕੋ ਜਾਪ ਜੇ ਪ੍ਰਸਾਦ ਤੇਰੇ ਕਾਰਜ ਪੂਰੇ ਤਿਸੇ ਜਨ ਮਨ ਸਦਾ ਹਜੂਰੇ ਜੇ ਪ੍ਰਸਾਦ ਤੂੰ ਭਾਵੈ ਸਾਚ ਰੇ ਮਨ ਮੇਰੇ ਤੂੰ ਤਾਂ ਸਿਵਰਾ ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੇ ਜਪ ਸੋਈ ਆਪ ਜਪਾਏ ਜਪੇ ਸੁਨਾਉ ਆਪ ਗੁਆਏ ਸੁਵਰ ਗੁਣ ਗਾਓ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਿਆ ਤੇ ਕਮਲ ਵਿਗਾਸ ਪ੍ਰਭ ਸੋ ਪ੍ਰਸੰਨ ਬਸੇ ਮਨ ਸੋਏ ਪ੍ਰਭ ਦਿਆ ਤੇ ਮਦ ਉੱਤਮ ਹੋਏ ਸਰਵ ਨਿਦਾਨ ਪ੍ਰਭ ਤੇਰੀ ਮੈਂ ਆਪੋ ਕਛੂ ਨਾ ਕਿਨ ਹੂਣ ਲਾਇਆ ਜਿਤ ਜਿਤ ਲਾਵੋ ਤਿਤ ਲਗਿਆ ਹਰਨਾਥ ਨਾਨਕਿਨ ਕਹਿ ਕਛੂ ਨਾ ਹਾਥ

ਸਲੋਕ ਸੁਖੀ ਵਸੇ ਮਸਕੀਨੀ ਆਪ ਨਿਵਾਰ ਤਲੇ ਬੜੇ ਬੜੇ ਅਹੰਕਾਰੀਆ ਨਾਨਕ ਗਰਭ ਗਲੇ ਅਸ਼ਟਪਦ ਜਿਸ ਕਹਿ ਤੇਰਾਜ ਮਾਨ ਸੋ ਨਰਕ ਪਾਤੀ ਹੋ ਸੋ ਆਨ ਜੋ ਜਾਣੇ ਮੈਂ ਜੋ ਬਣਵਾ ਸੋ ਅਤਵਿਸਥਾ ਕਾ ਜਾਨ ਆਪਸ ਕੋ ਕਰਵੰਤ ਕਹਾਵੇ ਜਨਮਰੇ ਭੋਜਨ ਪਰਮਾਵੇ ਤਨ ਭੂਮਿਕਾ ਜੋ ਕਰੇ ਗੁਮਾਨ ਸੋ ਮੂਰਖ ਅੰਧਾ ਕਿਆ ਕਰ ਕਿਰਪਾ ਜਿਸ ਕੇ ਹਿਰਦੇ ਗਰੀਬ ਵਿਸਾਵੇ ਨਾਨਕੀਆਂ ਮੁਕਤਾ ਕੇ ਸੁਖ ਪਾਵੇ ਧਨਵੰਤਾਵੇ ਕਰ ਕਿਰਪਾਵੇ ਤਿੰਨ ਸਮਾਂ ਕਰ ਸੰਗ ਨਜਾਵੇ ਬਹੁਲ ਅਸਗਰ ਮਾਨ ਕੁਪਲ ਕਰੇ ਆਸ ਬਲ ਭੀਤਰਤਾ ਕੋ ਵਿਨਾਸ਼ ਸਭ ਤੇ ਆਪ ਜਾਣੇ ਬਲਵੰਤ ਕਿਨ ਮੈਂ ਹੋਏ ਜੈ ਬਸਮੰਤ ਕਿਸੇ ਨੇ ਬਦੇ ਆਪ ਓਂਕਾਰੀ ਧਰਮ ਰਾਜ ਤਿਜ ਕਰੇ ਖੁਆਰੀ ਗੁਰਪ੍ਰਸਾਦ ਜਾ ਕਮਟੇ ਮਾਨ ਸੋ ਜਾ ਨਾਨਕ ਦੁਰਗੀ ਪ੍ਰਵਾਨ ਕੋਟ ਕਰਮ ਕਰੇ ਧਾਰੇ ਸਰਮ ਪਾਵੇ ਸਗਲੇ ਬਿਰਥਾਰੇ ਅੰਕ ਤਪੱਸਿਆ ਕਰੇ ਅੰਕਾਰ ਨਰਕ ਸੁਰ ਫੁਰੇ ਫੁਰੇ ਅਵਤਾਰ ਅਣਕ ਯਤਨ ਕਰੇ ਆਪ ਤੁਨੀ ਦਰਵੈ ਹਰ ਦਰ ਕੇ ਕੈਸੇ ਗਵੇ ਆਪ ਕੋ ਜੋ ਭਲਾ ਕਾਵੇ ਤਿਸੇ ਭਲਾ ਹੀ ਨਿਪ ਨਿਹਾਲ ਸਭ ਗ੍ਰਹਿ ਜਾ ਕਮਣ ਹੋਏ ਕਹੁ ਨਾਨਕ ਤਾਂ ਕਿਨੇ ਮੁਲ ਸੋਏ ਜਬ ਲੁਕ ਜਾਣੇ ਮੁਝ ਤੇ ਕੁਛ ਹੋਏ ਤਬ ਕੋ ਸੁਖਣਾ ਹੀ ਕੋਏ ਜਬ ਹੇ ਜਾਣੇ ਮੈਂ ਕੁਛ ਕਰਤਾ ਤਬ ਲਾ ਗਰਭ ਜੁਣ ਮੈਂ ਫਿਰਤਾ ਜਬ ਧਾਰੇ ਕੋ ਬੈਰੀ ਮੀਤ ਤਬ ਲੈ ਚਲਣਾ ਹੈ ਚੇਤ ਜਬ ਲਗ ਮੋਹ ਮਗਨ ਸੰਗਮਾਏ ਤਬ ਲਗ ਧਰਮ ਰਾਜੇ ਸਜਾਏ ਪ੍ਰਭ ਕਿਰਪਾ ਤੇ ਬੰਧਨ ਟੁੱਟੇ ਗੁਰ ਪ੍ਰਸਾਦ ਨਾਨਕ ਹੋ ਸੁਟੇ ਸਹਿਸ ਗੜੇ ਲਾ ਕੁੜਤਾ ਵੈ ਤ੍ਰਿਪਤ ਨਾ ਵੇ ਮਾਇਆ ਪਾਛੇ ਭਾਵੇ ਨੂੰ ਭੁੱਖ ਵਿਖਿਆ ਕੇ ਕਰੇ ਨਾ ਤ੍ਰਿਪਤ ਆਵੇ ਖਬ ਖਾ ਮਰੇ ਬਿਨਾ ਸੰਤੋਖ ਨਹੀਂ ਕੋ ਰਾਜੇ ਸੁਪਨ ਮਨੋਰ ਫਿਰਤੇ ਸਭ ਕਾਜੇ ਨਾਮ ਰੰਗ ਸਰਬ ਕੋਈ ਉਡਭਾਗੀ ਕਿਸੇ ਪ੍ਰਾਪਤ ਹੋਏ ਕਰਨ ਕਰਾਮਣੇ ਆਪੇ ਆਪ ਸਦਾ ਸਦਾ ਨਾਨਕ ਕਰ ਜਾਵ ਕਰਨ ਕਰਾਮਣ ਕਰਨੇ ਯਾਰ ਇਸ ਕੇ ਆਤਕਾ ਵਿਚਾਰ ਜੈਸੇ ਦ੍ਰਿਸ਼ ਕੇ ਦਸ ਆਪੇ ਆਪ ਆਪਸਰੋ ਜੋ ਕੁਛ ਕਿਨੂੰ ਸੁਪਨੇ ਰੰਗ ਸਭ ਤੇ ਦੂਰ ਸਭ ਕੈ ਸੰਗ ਉਹ ਜਦ ਕੇ ਕਰ ਵਿਵੇਕ ਆਪੇ ਕਾਪੇ ਅਨੇਕ ਮਰਨ ਬਿਨਸੇ ਆਵਣ ਜਾਏ ਨਾਨਕ ਸਦੀ ਰਹਿ ਸਮਾਏ ਆਪ ਉਦੇਸੇ ਸਮਝੇ ਆਪ ਆਪੇ ਰਚਿਆ ਸਭ ਕੇ ਸਾਥ ਆਪ ਕਿਨੂੰ ਆਪਣ ਵਿਸਾਰ ਸਭ ਕੈ ਸੁਭਾਵ ਕਰਨੇ ਹਾਰ ਉਸ ਤੇ ਭਿੰਨ ਕਾਉਕ ਸੋਏ ਥਾਂ ਤਨੰਤਰ ਕੈ ਸੋਏ ਆਪਣੇ ਚਲਦਾ ਕਰਨੇ ਹਾਰ ਕਹੋ ਤੇ ਕਰਾਂਗੇ ਅਪਾਰ ਮਨ ਮੈਂ ਆਪਣਾ ਆਪਣੇ ਮਾਏ ਨਾਨਕ ਕੀਮਤ ਕਹਿ ਨਾ ਜਾਏ ਸਤਿ ਸਤਿ ਸਤਿ ਪ੍ਰਭੂ ਸਵਾਮੀ ਗੁਰੂ ਪ੍ਰਸਾਦ ਕਿਨੂੰ ਵਖਿਆ ਸੱਚ ਸੱਚ ਸਤ ਸਭ ਕੀਨਾ ਕੋਟ ਮਧੇ ਕਿਰਨ ਵਿਰਲੇ ਚੀਨਾ ਭਲਾ ਭਲਾ ਭਲਾ ਤਾ ਰੂਪ ਆ ਸੁੰਦਰ ਆ ਪਾਰਨੂ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘੜ ਘੜ ਸੁਣੀ ਸਰਮੁਖਿਆਣੀ ਪੁਵੱਤਰ ਪੁਵੱਤਰ ਪੁਵੱਤਰ ਪੁਣੀਤ ਨਾਮ ਜਪੈ ਨਾਨਕ ਮਨਪੁਰੀ ਸਲੋਕ ਸੰਤ ਸਾਰਨ ਯੋਜਨ ਪਰ ਸੋਜਨ ਉਦਰਨ ਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਅਸ਼ਟਪਦ ਸੰਤ ਕੇ ਦੁੱਖ ਨੇ ਅਰਜ ਘਟੇ ਸੰਤ ਕੇ ਦੁੱਖਮ ਜਮ ਚਨੇ ਛੁਟੇ ਸੰਤ ਕੇ ਦੁੱਖਮ ਸੁਖ ਸਭ ਜਾਏ ਸੰਤ ਕੇ ਦੁੱਖ ਨਰਕਮ ਭਾਏ ਸੰਤ ਕੇ ਦੁੱਖਣ ਮਤ ਹੋਏ ਮਿਲੇ ਸੰਤ ਕੇ ਦੁੱਖਮ ਸੋਭਾ ਤੇ ਹੀਨ ਸੰਤ ਕੇ ਤਗ ਰੱਖਣਾ ਕੋਏ ਸੰਤ ਕੇ ਦੁੱਖਮ ਤਾਣ ਪੁਰਸੋਏ ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨਕ ਸੰਤ ਸੰਗਤ ਕਪੀਤਰ ਸੰਤ ਕੇ ਦੁੱਖਣ ਤੇ ਮੁਖ ਭਵੇ ਸੰਤਨ ਕੇ ਦੁੱਖਣ ਕਾਗਜੋ ਲਵੇ ਸੰਤਨ ਕੇ ਦੁੱਖਣ ਸਰਬ ਜਨ ਪਾਏ ਸੰਤ ਕੇ ਦੁੱਖਣ ਤ੍ਰਿਕ ਦਿਜਾਉਣ ਕਿਰਮਾਏ ਸੰਤਨ ਕੇ ਦੁੱਖਣ ਤੇ ਸੁਨਮ ਚਲੇ ਸੰਤ ਕੇ ਦੁੱਖਣ ਸਭ ਕੋ ਛਲੇ ਸੰਤ ਕੇ ਦੁੱਖਣ ਤੇ ਸਭ ਜਾਏ ਸੰਤ ਕੇ ਦੁੱਖਣ ਨੀਚ ਨਚਾਏ ਸੰਤੋਖੀ ਕਾਥਾ ਉਕ ਨਾਹੇ ਸੰਤ ਨਾਨਕ ਸੰਤ ਭਾਵ ਤੋਂ ਵੀ ਗਤ ਪਾਏ ਸੰਤ ਕਨਿੰਦ ਕਮਾ ਦਤਾਏ ਸੰਤ ਕਨਿੰਦ ਖੰਡ ਕ ਨਾ ਪਾਏ ਸੰਤ ਕਨਿੰਦ ਕਮਾ ਤੇ ਆਰਾ ਸੰਤ ਪਰਮੇਸ਼ਰ ਮਾਰਾ ਸੰਤ ਕਨਿੰਦ ਕਰਾਜ ਤੇ ਹੀਨ ਸੰਤ ਕਨਿੰਦ ਗੁਦਿਆਰ ਦੀਨ ਸੰਤ ਕਨਿੰਦ ਕੋ ਸਰਵ ਰੋਗ ਸੰਤ ਕਨਿੰਦ ਕੋ ਸਦਾ ਵਿਜੋਗ ਸੰਤ ਕਨਿੰਦਾ ਦੁੱਖ ਮੈਂ ਦੁੱਖ ਨਾਨਕ ਸੰਤ ਭਾਵ ਤਾਂ ਉਸ ਕਾ ਵੀ ਹੋਏ ਮੋਖ ਸੰਤ ਕਾ ਦੁੱਖੀ ਸਦਾ ਪਵਿੱਤ ਸੰਤ ਕਾ ਦੁੱਖੀ ਕਿਸੇ ਕਾ ਨਹੀਂ ਮਿੱਤ ਸੰਤ ਕਦੋਖੀ ਕੋ ਡਾਣ ਲੱਗ ਗਈ ਸੰਤ ਕਦੋਖੀ ਕੋ ਸਭ ਤਿਆਗ ਗਏ ਸੰਤ ਕਦੋਖੀ ਮਾਨਕਾਰੀ ਸੰਤ ਕਦੋ ਸਦਾ ਵਿਕਾਰ ਸੰਤ ਕਦੋਖੀ ਜਨਮ ਮਰੇ ਸੰਤ ਕਦੋਖਣਾ ਸੁਖ ਤੇ ਠਰੇ ਸੰਤ ਕਦੋਖੀ ਕੋ ਨਿਡਾਵ ਨਾਨਕ ਸੰਤ ਭਾਵ ਤਲੇ ਮਿਲਾਏ ਸੰਤ ਕਦੋਖੀ ਆਜੀ ਤੇ ਟੂਟੈ ਸੰਤ ਕਦੋਖੀ ਕਿਤੇ ਕਾਜ ਨਾ ਪਹੁੰਚੈ ਸੰਤ ਕਦੋਖੀ ਗਿਆਨ ਫਰਮਾਏ ਸੰਤ ਕਦੋਖੀ ਜੜਪਾਈ ਸੰਤ ਕਦੋਖੀ ਅੰਤਰ ਤੇ ਥੋਥਾ ਜੋ ਸਾਸ ਮਨ ਅੰਮ੍ਰਿਤ ਕੀ ਲੋਥਾ ਸੰਤ ਕਦੋਖੀ ਜੜਕ ਜਨਾਇਆ ਆਪਣ ਵੀਜਾ ਪੇ ਖਾਏ ਸੰਤ ਕਦੋਖੀ ਕੋ ਨਰਾਖਣ ਹਾਰ ਨਾਨਕ ਸੰਤ ਭਾਵ ਤਲੇ ਵਿਵਹਾਰ ਸੰਤ ਕਦੋਖੀ ਉਂਬਲ ਲਾਏ ਜੋ ਜਲ ਵਿਹਨ ਮੱਚੇ ਦੀ ਤੜਫੜਾਏ ਸੰਤ ਕਦੋਖੀ ਭੁੱਖਾ ਨਹੀਂ ਰਾਜੇ ਜੋ ਪਾਪ ਕਿੰਦਨੇ ਤਰਾਪੈ ਸੰਤ ਕਦੋਖੀ ਚੁੜੇ ਕੇਲਾ ਜੋ ਵਾਲ ਤਿਲਖੇ ਤਮਾਏ ਦੁਹੇਲਾ ਸੰਤ ਕਦੋਖੀ ਧਰਮ ਦਰਾ ਸੰਤ ਕਦੋਖ ਸਤਮ ਚੈ ਕੈਤ ਕਿਰਤ ਨੰਦ ਕਾ ਧੁਰੀ ਵਿਆ ਨਾਨਕ ਜੋ ਤਿਸ ਭਾਵੈ ਸੋ ਇਥਿਆ ਸੰਤ ਕਦੋਖੀ ਬਿਬਲੂ ਕੋ ਜਾਏ ਸੰਤ ਕਦੋਖੀ ਕੋ ਦਰ ਕੈ ਮਿਲੇ ਸਜਾਏ ਸੰਤ ਕਦੋਖੀ ਸਦਾ ਸਕਾਈ ਸੰਤ ਦੁਖੀ ਨਾ ਮਰਨ ਜਵਾਈ ਏ ਸੰਤ ਕੇ ਦੁੱਖ ਪੂਜਨ ਆਸਾ ਸੰਤ ਦੁੱਖ ਚੁਲੇ ਨਿਰਾਸਾ ਸੰਤ ਕੇ ਦੁੱਖ ਨਾ ਤਿਸ਼ਟੇ ਕੋਏ ਜੈਸਾ ਭਾਵੇ ਤਸਾ ਕੋਈ ਹੋਏ ਭਇਆ ਕੀਰਤਨ ਮਿਟੇ ਕੋਈ ਨਾਨਕ ਜਾਣੇ ਸੱਚਾ ਸੋਏ ਸਭ ਘੜ ਤਿਸਕੇ ਕਰਨੇ ਹਾਰ ਸਦਾ ਸਦਾ ਤਿਸਕੋ ਨਮਸਕਾਰ।

ਆਦਿ ਸਗਰ ਦਾ ਸਗਤ ਹੀ ਆ ਆਪਣਾ ਖੇਲਾ ਕਰਨੇ ਹਾਰ ਦੂਸਰ ਕੁਣ ਕੇ ਵਿਚਾਰ ਜਿਸਨੂੰ ਕਿਰਪਾ ਕਰੇ ਤਿਸੇ ਆਪਣ ਨਾਮ ਦੇ ਵਡਭਾਗੀ ਨਾਨਕ ਜਨ ਸੇ ਸਲੋਕ ਤਜੋ ਸਿਆਣ ਵਸੁਰਜਨ ਸਿਮਰੋ ਹਰ ਹਰ ਰਾਏ ਏਕ ਆਸ ਹਰ ਮਨ ਰੱਖੋ ਨਾਨਕ ਦੁਖ ਪਰਮ ਪਉ ਜਾਇ ਸਵੈ ਮਾਂ ਨੂੰ ਕੀਟੇ ਕੁਰਤੀ ਸਭ ਜਾਣਦੇ ਹੁਣ ਕੋ ਇੱਕ ਭਗਵਾਨ ਜਿਸ ਕਹਿ ਦੀਏ ਰਾਏ ਗਾਏ ਪਾਉਣ ਤਿਸਨ ਲਾਗੇ ਆਏ ਮਾਰੇ ਰਾਖੇ ਕੋ ਆਪ ਮਾਨੂੰ ਕੇ ਬਿਨਾ ਹਾ ਤਿਸਕਾ ਹੁਕਮ ਸੁਖੋਏ ਤਿਸਕਾ ਨਾਮ ਰਖੰਠ ਫਲੋਏ ਸਿਮਰ ਸਿਮਰ ਸਿਮਰ ਪ੍ਰਸੋਏ ਨਾਨਕ ਵਿਘਨ ਲਾਗੇ ਕੋ ਸਤ ਮਨ ਮੈਂ ਕਰਨਕਾਰ ਕਰਮਣ ਮੇਰੇ ਸਦਵਿਹਾਰ ਨਿਰਮਲ ਸੁਨਾਮਰ ਵਿਉ ਸਦਾ ਸੋਏ ਲੈ ਕਰ ਲੈ ਜੀਉ ਨੈਨੋ ਵੇਗ ਠਾਕੁਰ ਕਾ ਰੰਗ ਸਾਧ ਸੰਗ ਬਿੰਦ ਸੇ ਸਾਧ ਸੰਗ ਚਰਨ ਚਲੋ ਮਾਰ ਗੋਬਿੰਦ ਮਿਟੇ ਭਾਵ ਜ ਫੇਰ ਬਿੰਦ ਕਰ ਹਰ ਕਰਮ ਸੁਣ ਹਰ ਕਥਾ ਹਰ ਦਰਗੇ ਨਾਨਕ ਉਜਲ ਮੱਥਾ ਬੜਭਾਗੀ ਤੇ ਜਨ ਜਗਮਾਏ ਸਦਾ ਸਦਾ ਰਖੇ ਗੁਣ ਗਾਏ ਰਾਮ ਨਾਮ ਜੋ ਕਰੇ ਵਿਚਾਰ ਸੇ ਧਨਵੰਤ ਗਣੇ ਸੰਸਾਰ ਮਨ ਤਨ ਮੁਖ ਵਲੈ ਹਰ ਮੁਖੀ ਸਦਾ ਸਦਾ ਜਨ ਤੇ ਸੁਖੀ ਕੋਈ ਕੇ ਪਛਾਣੇ ਤੇ ਦੁਖੀ ਸੋ ਜੇ ਜਾਨ ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿੰਨ ਨਿਰੰਜਨ ਜਾਣਿਆ ਗੁਰਪ੍ਰਸਾਦ ਆਪਣੇ ਆਪ ਸੂਜੇ ਤਿਸ ਕੀ ਜਾਨੋ ਤ੍ਰਿਸ਼ਨਾ ਬੂਜੇ ਸਾਧ ਸੰਗ ਹਰ ਹਰ ਜਸ ਗਾਇਤ ਸਰਵ ਰੋਗ ਤੇ ਹਰ ਜਨ ਰਹਿ ਤੇ ਅੰਦਿਨ ਕੀਰਤਨ ਗਿਰੋਖਿਆਣ ਗ੍ਰਿਸਤ ਮੈਂ ਸੋਏ ਨਿਰਵਾਨ ਏਕ ਉਪਰਦੇਸ ਜਨ ਕੀ ਆਸਾ ਤਿਸਕੀ ਕਟੀਏ ਜਮ ਕੀ ਫਾਸਾ ਪਾਰ ਪੂੰ ਕੀ ਸੁਣ ਭੋਗ ਨਾਨਕ ਤਿਸਨ ਲਾਗ ਗਏ ਦੋ ਜਿਸ ਕੋ ਹਰ ਪ੍ਰਮੰਚ ਤੇ ਆਵੈ ਸੋ ਸੰਸੋ ਲੈ ਨਹੀਂ ਡੁਲਾਵੇ ਜਿਸ ਪਰ ਆਪਣਾ ਕਿਰਪਾ ਕਰੇ ਸੋ ਸੇਵ ਕੋ ਕਿਸ ਤੇ ਡਰੇ ਜੈਸਾ ਸਾ ਤੈਸਾ ਦਿਸਟਾ ਆਪਣੇ ਕਾਰਜ ਮੈਂ ਆਪ ਸਮਾਇਆ ਸੋ ਦਸੋ ਦਸੋ ਦਸੀ ਜਿਆ ਗੁਰਪ੍ਰਸਾਦ ਤੈਸਾ ਬੂਝਿਆ ਜਬ ਦੇਖੋ ਤਬ ਸਭ ਕੁਛ ਮੂਲ ਨਾਨਕ ਸੋ ਸੁਖਮ ਸੋਇਆ ਸੂਲ ਨਾ ਕਿ ਜਨ ਮੈਂ ਨਾ ਕਿਸ ਮਾਰੇ ਚੜ੍ਹੇ ਆਪਣੇ ਚਲਦੇ ਆਪ ਹੀ ਕਰੇ ਆਮ ਜਾਮ ਦਿਸ਼ਟਾਂ ਦਿਸ਼ਟਿਆ ਗਹਿਕਾਰੀ ਧਾਰੀ ਸਭ ਸ੍ਰੇਸ਼ਟ ਆਪੇ ਆਪ ਸਗਲ ਮੈਂ ਆਪ ਜਨਮਚੂਰ ਸਭ ਸਾਪ ਅਵਨਾਸੀ ਨਾਹੀ ਕਿਛ ਕੰਡ ਧਾਰਨ ਤਾਰੂ ਬ੍ਰਹਮੰਡ ਅਲਖ ਭੇ ਪੁਰਖ ਪ੍ਰਤਾਪ ਆਪ ਜਪਾਇਤ ਨਾਨਕ ਜਾਪ ਜਿਨ ਪ੍ਰਭ ਜਾਤਾ ਸੋ ਸੁਭਾਵੰਤ ਸਗਲ ਸੰਸਾਰ ਉਦਰੇ ਤਿਨ ਮੰਤ ਪ੍ਰਭ ਕੇ ਸੇਵਕ ਸੋ ਉਧਾਰਨ ਪ੍ਰਭ ਕੇ ਸੇਵਕ ਦੁਖਸਾਰ ਆਪੇ ਮੇਲ ਲੈ ਕਿਰਪਾਲ ਗੁਰ ਕਾ ਸ਼ਬਦ ਭੈ ਨਿਹਾਲਨ ਕੀ ਸੇਵਾ ਸੋਈ ਲਾਗੇ ਜਿਸਨੂੰ ਕਿਰਪਾ ਕਰੇ ਵਡਭਾਗੈ ਨਾਮ ਜਪਦ ਬਾਬਿਸ ਰਾਮ ਨਾਨਕ ਤਿਨ ਪ੍ਰਭ ਕੋ ਤੁਮ ਕਰਮਾਨ ਜੋ ਕੁਛ ਕਰੇ ਸੁਪ੍ਰਭ ਕੇ ਰੰਗ ਸਦਾ ਸਦਾ ਸੇ ਹਰ ਸੰਗ ਸਹਿ ਸਵਾਏ ਹੋਏ ਸੋਹਾਏ ਕਰਨ ਯਾਰ ਪਛਾਣੇ ਸੋਏ ਪ੍ਰਭ ਕਾ ਕੀ ਆ ਜਨ ਮੀਲ ਲਗਾ ਨਾ ਜਾ ਸਾ ਸਾ ਤਾ ਸਾ ਦਿਸ਼ਟਾਂ ਜਿਸ ਤੇ ਉਜੈ ਤੇ ਸਮਾਏ ਸਮਾਏ ਸੁਖਣ ਦਾਨ ਉਨਹੂੰ ਬਣਿਆ ਆਪ ਕੋ ਆਪ ਦੀ ਨੂੰ ਮਾਨ ਨਾਨਕ ਪ੍ਰਭ ਜਾਣੀ ਕੋ ਜਾਨ ਸਲੋਕ ਸਰਵ ਕਲਾ ਭਰਪੂਰ ਪ੍ਰਭ ਬਿਰਥਾ ਜਾਣਨ ਹਾਰ ਜਾ ਕਾ ਸਿਮਰਨ ਉਦਰੀਐ ਨਾਨਕ ਤਿਸ ਬਲ ਹਾਰ ਅਸ਼ਟਪਦਿ ਟੂਟੀ ਆਨੰਦ ਹਰ ਗੋਪਾਲ ਸਰਬ ਜਿਆ ਪੇ ਵਰਤਪਾਲ ਸਗਲ ਚਿੰਦਾ ਸੁਣ ਮਾਏ ਤੇ ਸਭ ਵਿਰਥਾ ਕੋਈ ਨਾ ਰਿਹ ਮਨ ਮੇਰੇ ਸਦਾਰ ਜਾਪ ਅਵਨਸੀ ਪ੍ਰਭ ਆਪੇ ਆਪ ਆਪਣ ਕੀ ਅਖਸ ਨਾ ਜੇ ਸੋ ਪ੍ਰਾਣੀ ਲੋਚੈ ਕੋਏ ਤਿਸਵੇਂ ਨਾ ਤੇਰੇ ਕਿਛ ਕਾਮ ਗਤ ਨਾਨਕ ਜਾਪੇ ਕਰਨਾਮ ਰੂਪ ਅੰਤੋਏ ਨਾ ਹੀ ਮੋਏ ਪ੍ਰਭ ਕੀ ਜੋ ਸਲ ਘੱਟ ਸੋ ਹੈ ਧਨਵੰਤਾ ਕਹਿ ਕੋ ਕਰਬੈ ਜਾਂ ਸਭ ਕੁਛ ਤਿਸ ਕਰਦੀ ਹੈ ਦਰਪੇ ਅਸੁਰਾ ਜੇ ਕੋ ਕਹਾਵੇ ਪ੍ਰਭ ਕੀ ਕਲਾ ਬਿਨਾਂ ਕਹਿਤਾਵੈ ਜੇ ਕੋ ਹੋਏ ਮੈਂ ਦਾਤਾਰ ਤਿਸ ਦਿਨ ਹਰ ਜਾਨੀ ਗਵਾਰ ਜਿਸ ਗੁਰਪ੍ਰਸਾਦ ਟੁੱਟੇ ਹੋ ਰੋਗ ਨਾਨਕ ਸੁਜਨ ਸਦਾ ਰੋਗ ਜੋ ਮੰਦਰ ਕੋ ਥਾਮੇ ਥੰਮਣ ਤੋ ਗੁਰ ਕਾ ਸ਼ਬਦ ਮਣੇ ਥੰਮਣ ਜੋ ਪਾਖਾਨ ਨਾਵ ਚੜ੍ਹਤਰੇ ਪ੍ਰਾਣੀ ਗੁਰਚਨ ਲਖਤ ਨਿਸਤਰੇ ਜੋ ਅੰਧਕਾਰ ਦੀ ਪ੍ਰਗਾਸ ਗੁਰਦਰਸ਼ਨ ਦੀ ਮਨੋਏ ਵਿਕਾਸ ਜੋ ਮਾਂ ਧਿਆਨ ਮਾਰ ਪਾਵੇ ਤੋ ਸਾਧੂ ਸੰਘ ਮਿਲ ਜੋਤ ਬਟਾਵੇ ਤਿੰਨ ਸੰਤਨ ਕੀ ਬਾਂਚੋ ਧੂਰ ਨਾਨਕ ਆਲੋਚਾ ਪੂਰ ਮਨ ਮੂਰ ਕਾਇ ਬਿਲਾਏ ਪੁਰ ਲਿਖਿਆ ਕਾ ਲਿਖਿਆ ਪਾਈ ਦੁਖ ਸੁਖ ਪ੍ਰਭ ਦੇ ਹਾਰ ਅਵਰ ਤਿਆਗ ਤੂ ਤੇ ਸਤਾਰ ਜੋ ਕੁਛ ਕਰੈ ਸੋਈ ਸੁਖਮਾਨ ਭੁੱਲਾ ਕਹਿ ਫਿਰੇ ਅਜਾਨ ਕੌਣ ਵਸਤਾ ਤਿਰ ਸੰਗ ਲਪਟ ਰਸ ਲੋਏ ਪਤੰਗ ਰਾਮ ਨਾਮ ਜਪ ਹਿਰਦੇ ਮਾਏ ਨਾਨਕ ਬਸਤੀ ਕਰ ਜਾਏ ਜਿਸ ਵਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਕਰ ਪਾਇਆ ਤਾਂ ਜੇ ਮਨ ਲੇ ਮਨ ਮੋਲ ਰਾਮ ਨਾਮ ਹਿਰਦੇ ਮੈਂ ਤੋ ਲਾਦ ਖੇਪ ਸੰਤਾ ਸੰਗ ਚਾਲਿਆ ਵਰਤਿਆ ਵਿਖਿਆ ਜੰਜਾਲ ਧੰਨ ਧਨ ਕਹਿ ਸਭ ਕੋ ਮੁੱਖ ਉਜਲ ਹਰ ਦਰ ਗਏ ਸੋਏ ਇਹ ਵਪਾਰ ਬੁਲਾ ਵਪਾਰੇ ਨਾਨਕ ਤਾਂ ਕੇ ਸਤ ਬਲਹਾਰੇ ਚਰਨ ਸਾਧ ਕੇ ਧੋਏ ਧੋਏ ਫਿਰ ਸਾਧ ਕੋ ਆਪਣਾ ਜੀ ਸਾਧ ਧੂਰ ਕਰੋ ਇਸਨਾਨ ਸਾਧ ਪ੍ਰਜਾਈ ਕੁਰਬਾਨ ਸਾਧ ਸੋੜ ਭਾਗੀ ਪਾਈ ਸਾਧ ਸੰਗਰ ਕੀਰਤਨ ਗਾਈ ਅਣਕ ਬਗੰਦੇ ਸਾਂ ਦੂਰ ਹਾਕੇ ਹਰ ਕੁੰ ਕਹਿ ਮਰ ਚਾਕੇ ਉੜ ਗਏ ਸੰਤ ਦਰਿਆ ਸਰਵ ਸੁਖ ਨਾਨਕ ਤੇ ਪਾਏ ਮਿਰਦ ਕੋ ਜੋ ਆਲਣ ਹਰ ਭੁੱਖੇ ਕੋ ਦੇਵਤਾ ਦਾ ਹਰ ਸਭ ਨਿਧਾਨ ਜਾਕੇ ਦਿਸ਼ੀ ਮਾਏ ਪਰੋਲੇ ਕੇ ਕਾ ਲੈ ਨਾ ਪਾਏ ਸਭ ਕਿਛ ਤਿਸ ਕੰਮ ਕਰਨੇ ਜੋਗ ਹੈ ਤਿਸ ਬੰਧੂ ਸਰਵਣ ਹੋਗ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੋਂ ਨਿਰਮਲੇ ਕਰਨ
ਕਰ ਕਿਰਪਾ ਜਿਸ ਗੁਣ ਨਾਮ ਦੀਆ ਨਾਨਕ ਸੁਜਨ ਮਰਥੀ ਆ ਜਾ ਕੇ ਮਨ ਗੁਰ ਕੀ ਪਾਤੀ ਤੇ ਜਿਨੇ ਆਵੇ ਹਰ ਪਾਸੇ ਭਗਤ ਭਗਤ ਸੁਣੀਏ ਤੈ ਲੋਏ ਜਾ ਕੇਰ ਦੇ ਕੋਏ ਸਤ ਕਰਨੀ ਸੱਚਾ ਕੀ ਰਹਿ ਸਤ ਚਿਰਦੇ ਸਤ ਮੁਕੈਤ ਸਤਿ ਸੱਚਾ ਕਾਰ ਸਚ ਵਰਤੇ ਸੱਚਾ ਪਾਸਾਰ ਪਾਲ ਪਹੁੰਚਣ ਸਚ ਕਰ ਜਾਤਾ ਨਾਨਕ ਸੋ ਜਨ ਸਚ ਸਮਾਤਾ ਸਲੋਕ ਰੂਪ ਨ ਰੇਖਣਾ ਰੰਗ ਕਿਛ ਤ੍ਰੈ ਗੁਣ ਤੇ ਪ੍ਰਭਿੰਨ ਤਿਸੇ ਭੁਜਾਏ ਨਾਨਕਾ ਜਿਸ ਹੋਵੈ ਸੋ ਪਰਸਾ ਨਸ਼ਟ ਵੈ ਅਵਨਾਸੀ ਬ੍ਰਹਮਣ ਮੇਰਾ ਆਖਮਾ ਨੂੰ ਕੀ ਤੂੰ ਪੂਰੀ ਤਿਆਗ ਤਿਸਤੇ ਪਰੇ ਨੇ ਕਿਛ ਕੋਏ ਸਰਮ ਨਿਰੰਤਰੇ ਖੁਸ਼ ਹੋਏ ਆਪੇ ਬਿਨਾ ਆਪੇ ਦਾਨਾ ਗੈਰ ਗੰਭੀਰ ਗਏ ਸੁਜਾਨਾ ਪਾਰ ਪਰਮ ਪਰਮੇਸ਼ਰ ਕੋ ਬਿੰਦ ਕਿਰਪਾਂਦੇ ਅੰਦਿਆਲ ਬਖਸ਼ਾਂਦੇ ਸਾਤਰੇ ਕੀ ਚਰਣੀ ਪਾਓ ਨਾਨਕ ਕੀ ਮਨ ਰੇ ਨਾਵ ਮਨਸਾ ਪੂਰਨ ਸਰਣਾ ਜੋਗ ਜੋ ਕਰ ਪਾਏ ਸੋਈ ਹੋ ਗਏ ਹਰਨ ਪਰਮ ਜਾਗ ਨੇ ਦਰਬਾਰ ਤੇ ਇਸਕਾ ਮੰਤਰ ਜਾਣੇ ਹੋ ਰਹੇ ਹਨ ਦਰੂਪ ਮੰਗਲ ਸਾਹ ਜਾ ਕੇ ਸਰਬ ਥੋਗਣੀ ਘਰ ਦਾ ਕਹਿ ਰਾਜ ਮੈਂ ਰਾਜ ਜੋਗ ਮੈਂ ਜੋਗੀ ਤਬ ਮੈਂ ਤੁਸੀਂ ਸਰਗ ਸਮੇਂ ਭੋਗੀ ਤਿਆ ਤਿਆ ਭਗਤੇ ਸੁਖ ਪਾਏ ਨਾਨਕ ਤੇ ਇਸ ਪੁਰਖਾਗ ਨੇ ਅੰਤ ਨਾ ਪਾਏ ਜਾ ਕੇ ਲੀਲਾ ਕੀਮਤ ਨਾ ਸਕਲ ਦੇ ਹਾਰੇ ਵਗਾਏ ਪਿਤਾ ਕ ਜਨਮ ਕਜਾਨੇ ਪੂਰ ਸਗਲ ਪਰੋਈ ਆਪਣੇ ਸੋਤ ਸੁਮਤ ਗਿਆ ਅੰਤੇ ਅੰਜਨ ਦੇ ਜਨਦਾਸ ਨਾਮ ਤੇ ਆਵੈ ਸੇ ਤੇ ਗੁਣ ਮੈਂ ਜਾਂ ਕੋ ਰਮਾਏ ਜਨਮ ਫਿਰੇ ਆਵੇ ਜਨਮ ਮਰੇ ਫਿਰੇ ਆਵੇ ਜਾਏ ਊਚ ਨੀ ਤਿਸ ਕੇ ਅਸਥਾਨ ਜੈਸ ਜਨਾਵੇ ਤੈ ਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਫੇਕ ਰਾਏ ਗੁਣ ਨਾਨਾ ਵਿਧ ਗੁਣ ਵਿਸਾਰ ਪਰੁਣਾ ਸੇਖ ਅੰਕਾਰ ਨਾਨਾ ਚਲ ਕਰੇ ਖਿਨ ਮਾਏ ਪੂਰੇ ਪੂਰਨ ਸਭ ਉਠਾਏ ਨਾਨਾ ਵਿਧ ਕਰਬਣਤ ਬਣਾਈ ਆਪਣੀ ਕੀਮਤ ਆਪੇ ਪਾਏ ਸਭ ਘੜ ਦਿਸਕੇ ਸਭ ਦਿਸਕੇ ਠਾਓ ਜਬ ਜਬ ਜੀਵੇ ਨਾਨ ਕਰਨ ਆਓ ਨਾਮ ਕਧਾਰੇ ਸਗਲੇ ਜੰਤ ਨਾਮ ਕਧਾਰੇ ਖੰਡ ਬ੍ਰਹਮੰਡ ਨਾਮ ਕਧਾਰੇ ਸਿਮਰਤ ਵੇਦ ਪੁਰਾਣ ਨਾਮ ਕਧਾਰੇ ਸੁਣਨ ਗਿਆ ਅੰਤਿਆ ਨਾਮ ਕਧਾਰੇ ਕਾ ਹਸਪਤਾਲ ਨਾਮ ਕਧਾਰੇ ਸਗਲੇ ਕਾਰ ਨਾਮ ਕਧਾਰੇ ਪੁਰੀਆਂ ਸਫਾ ਨਾਮ ਕੇ ਸੰਗਤਰੇ ਸੰਸਾਰਣ ਕਰ ਗਿਰਵਾਸੀ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋ ਜਨ ਕਥਾਏ ਰੂਪ ਸਾਜਾ ਕਰ ਸਤ ਅਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂ ਸਤ ਸਾਜਾ ਕੀ ਬਾਣੀ ਸਤਿਪੁਰਖ ਸਮਾਂ ਸਮਾਣੀ ਸਤਿਕਰਮ ਜਾ ਕੇ ਰਚਨਾ ਸਤ ਮੂਲ ਸਤ ਸਤ ਉਤਪਤ ਸਤਿਕਰਣੀ ਨਿਰਮਲ ਨਿਰਮਲੇ ਜਿਸੇ ਬਜਾਏ ਤਿਸੇ ਸਤ ਫਲੇ ਸਤਨਾਮ ਪ੍ਰਭ ਕੇ ਗੁਸੋ ਪ੍ਰਭ ਕਾ ਸੁਖਦਾਇ ਸੁਆਸ ਸਤਨਾਮ ਗੁਰਤੇ ਪਾਏ ਸਤ ਭਜਨ ਸਤ ਉਪਦੇਸ ਸਤ ਤੇਜਾਂ ਜਾ ਕਿਰਦੇ ਪ੍ਰਵੇ ਸਤ ਨਿਰਤ ਪੂਜੇ ਦੇ ਕੋਏ ਨਾਮ ਜਬ ਤਾ ਕੀ ਗਤ ਹੋਏ ਆਪ ਸਤ ਕੀਆ ਸਭ ਸਤ ਆਪੇ ਜਾਣੇ ਆਪਣੀ ਮਿਤ ਗਾਤ ਜਿਸ ਕੇ ਸਿਰ ਸੁ ਕਰਨੇ ਹਾਰੇ ਵਣ ਬੂਝ ਕਰਤ ਵਿਚਾਰ ਕਰਤੇ ਕਿ ਮਿਤ ਨ ਜਾਣੇ ਕੀ ਆ ਨਾਨਕ ਜੋਤਿਸ਼ ਭਾਵੇ ਸੋ ਵਰਤੀ ਆ ਬਿਸਮ ਭੈ ਬਿਸਮਾਦ ਜਿਨ ਬੁਝਾ ਦੀ ਸਵਾਦ ਪ੍ਰਭ ਕੇ ਰੰਗ ਰਾਜ ਜਾਂਦਾ ਗੁਰ ਕੇ ਵਿਚਨ ਪਦਾਰਥ ਲੈ ਦਾਤੇ ਦੋ ਘਟਨਾਰ ਜਾਂ ਕੇ ਸੰਗ ਤਰੇ ਸੰਸਾਰ ਜਨ ਕਾ ਸੇਵਕ ਸੋਟ ਭਾਗੀ ਜਨ ਕੇ ਸੰਗ ਇਕ ਲਿਵਲਾ ਕੀ ਗੁਣ ਕੋਵਿੰਦ ਕੀਰਤਨ ਜਨ ਗਾਵੇ ਗੁਰਪ੍ਰਸਾਦ ਨਾਨਕ ਕੁਲ ਭਾਵੇ ਸਲੋਕ ਆਦ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋਸੇ ਭੇ ਸੱਚ ਅਸ਼ਵਾਏ ਚਰਨ ਸਤ ਸਤ ਪਰਸਨ ਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਭੇ ਕੁਣਹਾਰ ਨਾਮ ਸਤ ਸਤ ਅਨਹਾਰ ਆਪ ਸਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਯੋਗਤਾ ਸੁਰਤ ਸਤ ਸਤ ਜਾ ਸੁਣਤਾ ਬੂਜਨ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਜਿਨ ਮਾਨਿਆ ਕਰਨ ਕਰਾਉਂ ਤਿਨ ਮੂਲ ਪਛਾਣਿਆ ਜਾਗਰ ਦੇ ਵਿਸਵਾਸ ਪ੍ਰਵਾਇਆ ਤਤ ਗਿਆਨ ਤਿਸ ਮਨ ਪਗੜਾਇਆ ਪੈ ਤੇ ਨਿਰਭੋ ਸਾਨਾ ਜਿਸ ਤੇ ਵਿਜੈ ਤੇ ਸਮਾਜ ਸਮਾਨ ਬਸ ਸਮਾਜ ਲੈ ਬਸ ਕਢਾਈ ਤਾਂ ਕੋਵੇ ਨਾ ਕਹਿ ਨਾ ਜਾਏ ਬੂਜੇ ਬੂਜਨ ਹਾਰ ਵਿਵੇਕ ਨਾਰਾਇਣ ਮਿਲੇ ਨਾਨਕੇ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕੇ ਸੇਵਕ ਮਨ ਪ੍ਰਤੀਤ ਠਾਕੁਰ ਕੇ ਸੇਵਕ ਨਿਰਮਰੀਤ ਠਾਕੁਰ ਕੋ ਸੇਵਕ ਜਾਣੇ ਸੰਗ ਪ੍ਰਭ ਕਾ ਸੇਵਕ ਨਾਮ ਕੇ ਰੰਗ ਸੇਵਕ ਗੌਰਵ ਵਾਲਨ ਹਰ ਸੇਵਕ ਹੀ ਰੱਖ ਨਿਰੰਕਾਰ ਸੋ ਸੇਵਕ ਦਿਸਦਿਆ ਪ੍ਰਭ ਤਾਰੀ ਨਾਨਕ ਸੋ ਸੇਵਕ ਸਾਥ ਸਾਥ ਸਮਾਰੇ ਆਪਣੇ ਜਨਕਾ ਪਰਦਾ ਡਾਕੇ ਆਪਣੇ ਸੇਵਕ ਆਪਣੇ ਦਾਸ ਕੋ ਦੇਵ ਡਾਏ ਆਪਣੇ ਸੇਵਕ ਨੂੰ ਨਾਮ ਸਿਪਾਹੀ ਆਪਣੇ ਸੇਵਕੀ ਆਪਦ ਰਾਖੇ ਦਾਖੀ ਕੋਈ ਨਾ ਲਾਖੇ ਪ੍ਰਭ ਕੇ ਸੇਵਕੋ ਕੌਣ ਪਹੁੰਚੇ ਪ੍ਰਭ ਕੇ ਸੇਵਕ ਉੱਚੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਾ ਦਿਸ ਪਵਟਾਇਆ ਨਿੱਕੀ ਕੀਰੀ ਮਕਲ ਰਾਖੇ ਬਸੁਮ ਕਰੇ ਲਸਕਰ ਕੋ ਲਾਖੇ ਜਿਸ ਕਾ ਸ਼ਾਸਨ ਕੱਢਦੇ ਆਪ ਤਾ ਕੋ ਰੱਖ ਦੇ ਕਰ ਹਾਥ ਮਨ ਯਤਨ ਕਰਤ ਬਾਬਾ ਤਿਸਕੇ ਕਰਤ ਬਿਰਥੇ ਜਾਤ ਮਾਰਨ ਰਾਖੇ ਅਵਰਣ ਕੋਏ ਸਰਬ ਜੀਆਂ ਕਾ ਰਾਖਾ ਸੋਏ ਕਾਹੇ ਸੋਚ ਕਰੇ ਰੇ ਪ੍ਰਾਣੀ ਜਬ ਨਾਨਕ ਪੁਰਵੜ ਕੁੜਾਣੀ ਬਾਰੰਗ ਬਾਰ ਬਾਰ ਪਵਜ ਪੀਏ ਪੀ ਅੰਮ੍ਰਿਤੇ ਮਨ ਤੰਦਰੋ ਪੀਏ ਨਾ ਵਰਤਨ ਜਿਨ ਗੁਰੂ ਕੋ ਪਾਏ ਆ ਤਿਸਕੇ ਸ਼ਬਦ ਨਹੀਂ ਦਿਸ਼ਟ ਨਾਮ ਤਨ ਨਾਮ ਰੂਪ ਰੰਗ ਨਾਮ ਸੁਖ ਨਾਮ ਕਾ ਸੰਗ ਨਾਮ ਰਾਜੋ ਜੰਤਰ ਤਾਨੇ ਮਨ ਤਨ ਨਾਮੇ ਨਾਮ ਸਮਾਨੇ ਉਠਦ ਬੈਠ ਸੋਤ ਨਾਮ ਕਹੋ ਨਾਨਕ ਜਨ ਕੇ ਸਤਿਕਾਮ ਬੋਲੋ ਜਹ ਜੇ ਬਾ ਦਿਨ ਰਾਤ ਪ੍ਰਭੇ ਆਪਣੇ ਜਨਕਣੀ ਕਿੰਨੀ ਦਾਤ
ਬੋਲੋ ਜਸ ਜਵਾਦ ਨਾ ਬ੍ਰਹਮਣ ਜਨ ਕਿੰਨੀ ਦਾ ਕਰੈ ਭਗਤ ਆਤਮ ਕੋਈ ਚਾਹੇ ਬ੍ਰਹਮਣ ਸੋ ਰਹਿ ਸਮਾਏ ਜੋ ਹੋਆ ਉਹ ਸੋ ਜਾਣੇ ਪ੍ਰਭੂ ਕਹੁ ਗੁਣ ਪਛਾਣੇ ਤੇ ਕਿ ਮਹਿਮਾ ਕੌਣ ਵਕਾਰ ਨ ਹੋ ਕਹੁ ਗੁਣ ਕਹਿ ਕਣ ਜਾ ਆਠ ਪਰ ਬਸ ਹਜੂਰ ਹੈ ਕੌਣ ਅੰਗ ਸੀ ਜਿਨ ਪੂਰੇ ਮਨ ਮੇਰੇ ਤਿੰਨ ਕੀ ਓੜ ਲਏ ਮਨ ਤਨ ਆਪਣਾ ਤਿੰਨ ਜਾਂਦਾ ਜਿਨ ਜਣ ਆਪਣਾ ਪ੍ਰਭੂ ਪਛਾਤਾ ਸੋ ਜਿਨ ਸਰਬ ਥੋਕ ਕਾ ਦਾਤਾ ਤਿਸ ਕੀ ਸਰਨ ਸਰਬ ਸੁਖ ਪਾਵੇ ਤਿਸ ਕੇ ਦਰਸਾ ਪਾਪ ਮਿਟਾਵੇ ਅਵਰ ਸਿਆਣਮ ਸਗਲੀ ਸਾੜ ਤਿਸ ਜਣ ਕੀ ਤੂੰ ਸੇਵਾ ਲਾ ਕੇ ਆਉਣ ਜਨ ਹੋਈ ਤੇਰਾ ਨਾਨਕ ਤਿਸ ਜਣ ਕੀ ਪੂਜੋ ਸਤ ਪੈਰਾ ਸਲੋਕ ਹੈ ਸਤਿਪੁਰਖ ਜਿਨ ਜਾਣੇ ਆ ਸਤਿਗੁਰ ਤਿਸ ਕਾ ਨਾਮ ਤਿਸ ਕੈ ਸੰਗ ਸਿੱਖ ਉਦਰ ਨਾਨਕ ਹਰ ਗੁਣ ਗਾਉ ਉਸਪਦ ਸਤਿਗੁਰ ਸਿੱਖੀ ਕਰੇ ਬਿਰਤਪਾਲ ਸੇਵਕੋ ਗੁਰ ਸਵਾਧਿਆਲ ਸਿੱਖੀ ਗੁਰਦੁਰਮਤ ਮਲੇ ਰੇ ਗੁਰ ਬਚਨੀ ਹਰ ਨਾਮ ਸਿਰੇ ਸਤਿਗੁਰ ਸਿੱਖੀ ਬੰਧਨ ਕਾਟੇ ਗੁਰ ਕਾ ਸਿੱਖ ਵਿਕਾਰ ਤੇ ਹਟੇ ਸਤਿਗੁਰ ਸਿੱਖੋ ਨਾਮ ਤਨ ਦੇ ਗੁਰ ਕਾ ਸਿੱਖ ਉੜਭਾਗੀ ਹੈ ਸਤਿਗੁਰ ਸਿੱਖ ਕਲ ਪਲ ਸੁਵਾਰੇ ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੇ ਗੁਰ ਕੇ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ ਆਪਸ ਕੋ ਗੁਰ ਸੁਣ ਜਨਾਵੇ ਹਰ ਹਰ ਨਾਮ ਦੇ ਸਤਿ ਆਵੈ ਮਨ ਵੇਚਾ ਸਤਿਗੁਰ ਕੇ ਪਾਸ ਤੇ ਸੇਵਕ ਕੇ ਕਾਰਜ ਰਾਸ ਸੇਵਾ ਕਰਤ ਹੋਏ ਨੇਕਾਮੀ ਤਿਸ ਕੋ ਪ੍ਰਾਪਤ ਸਵਾਮੀ ਆਪਣੀ ਕਿਰਪਾ ਸਿਆਵ ਕਰੈ ਨਾਨਕ ਸੋ ਸੇਵਕ ਗੁਰ ਕੀ ਮਤ ਲੈ ਬੀਸ ਵਿਸਵੈ ਗੁਰ ਕਾ ਮਨ ਮਾਨੈ ਸੋ ਸਿਵ ਪਰਮੇਸ਼ਰ ਕੀ ਕਰ ਜਾਣੈ ਸੋ ਸਤਿਗੁਰ ਜਿਸ ਦੇ ਹਰ ਨਾਵਨ ਕਬਾਰ ਗੁਰ ਕੋ ਫਲ ਜਾ ਸਰਵਧਾਨ ਜੀ ਕਾ ਦਾਤਾ ਆਠ ਪੈਰ ਪਾਰ ਪਰਮ ਰੰਗ ਰਾਤਾ ਬ੍ਰਹਮ ਜਨ ਜਨ ਮੈਂ ਪਾਰ ਮੇ ਕਹਿ ਆਪਣੇ ਕਿਸ ਭਰਮ ਸਹਿ ਸਹਿਣ ਬੁਲਾਇਣ ਜਾਈ ਨਾਨਕ ਐਸਾ

Oh.

4.

ਜਿਸ ਨੂੰ ਸਾਜਨ ਰਾਖ ਸੀ ਸ੍ਰੀ ਮੁਖ ਵਾਕ ਪਾਤਸ਼ਾਹ ਦਸਵੀਂ ਜਿਸ ਨੂੰ ਸਾਜਨ ਰਾਖ ਸੀ ਦੁਸ਼ਮਣ ਕਮਨ ਵਿਚਾਰ ਛੁਐ ਨਾ ਸਕੈ ਕਹਿ ਸ਼ਾਹਿ ਨੈ ਬਲ ਜਾਏ ਗਵਾਰ ਜਿਸ ਨੂੰ ਸਾਜ

ਅਨਕ ਰੂਪ ਧਾਰ ਪ੍ਰਗਟਿਆ ਖਾਲਸਾ ਮੇਰੋ ਰੂਪ ਹੈ ਖਾਸ। ਅਨਕ ਰੂਪ ਧਾਰ ਪ੍ਰਗਟਿਆ ਹੈ ਏਕ ਅਕੇਲਾ ਧੰਨ ਗੁਰੂ ਗੋਬਿੰਦ ਸਿੰਘ ਜੀ। ਜੈਸਾ ਤੂੰ ਤੈਸਾ ਤੂੰ ਹੈ ਕਿਆ ਉਪਮਾ ਦੀਜੈ।

ਤੇਰੇ ਬੰਕੇ ਲੋਇਣ ਦੰਤਰੀ ਸਨ ਵਿਸ਼ਾਲ ਲਾਲ ਨੈਨੰ ਮਹਾਰਾਜ ਸੋਹੰਗ ਤਿਗੰ ਆਸਮਾਲੰਗ ਹਸੰ ਕੋਟ ਕ੍ਰੋਹੰ ਕਹੂੰ ਰੂਪ ਧਾਰੇ ਮਹਾਰਾਜ।

Vai.

0: ਬਿਗਨ ਕੋ ਲਾਗਦਾ ਗੁਰ ਪੈ ਅਰਦਾਸ ਰਖਵਾਲਾ ਗੋਬਿੰਦ ਰਾਏ ਭਗਤਨ ਕੀ ਰਾਸ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ ਅਰਦਾਸ ਇੱਕ ਓਂਕਾਰ ਵਾਹਿਗੁਰੂ ਸਾਹਿਬ ਵਾਸੀ ਪੋਤੀ ਪਾਸ਼ੀ ਦਸਵੀਂ ਪ੍ਰਥਮ ਮੋਤੀ ਸਮਕਿਆ ਗੁਰੂ ਨਾਨਕ ਲਈ ਤਿਆਰ ਰਿੰਗਤ ਗੁਰ ਤੇ ਅਰਦਾਸ ਰਾਮਦਾਸ ਸਹਾਇ ਅਰਜਨ ਹਰ ਗੋਬਿੰਦ ਸਿਮਰੋ ਸ਼੍ਰੀ ਹਰ ਰਾਏ ਸ਼੍ਰੀ ਹਰਿ ਦਰਸ਼ਨ ਸਦੁ ਵਿਦਾਏ ਤੇਗ ਬਹਾਦਰ ਸਿਮਰੈ ਕਰਨ ਆਨੰਦ ਆਵਰਤਾਏ ਸਭ ਥਾਈ ਹੋ ਸਹਾਇ ਦਸਵੇਂ ਪਾਤਸ਼ਾਹ ਤਨ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਹੋ ਸਭ ਥਾਈ ਹੋ ਸਹਾਇ ਦਸਾ ਪਾਤਸ਼ਾਹ ਜੋ ਤੁਗੋ ਜੋਟਲ ਗੁਰਗੱਦੀ ਬਿਰਾਜਮਾਨ ਸ਼ਬਦ ਗੁਰੂ ਤੂੰ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਉਮਰ ਸਾਰੇ ਗੁਰਬਾਣੀ ਕਹਿ ਸੇ ਭਜਨ ਮਨ ਪ੍ਰਤੱਖ ਗੁਰੂ ਨਿਸਤਾਰੇ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਠ ਦਰਸ਼ਨ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਆਪ ਜੀ ਸਾਜੇ ਨਿਵਾਜੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਰੇ ਮੁਕਤੇ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨੇਮੀਆਂ ਪ੍ਰੇਮੀਆਂ ਨੇ ਤੇਰਾ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਦੇਗ ਵਾਹੀ ਦੇਗ ਕੈਂਡਿਡ ਕੀਤਾ ਤਿੰਨਾਂ ਪਿਆਰਾਂ ਸਿਆਰਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਸਿੰਘਣੀਆਂ ਆਪ ਚੰਗੀਆਂ ਦੀ ਤਕੜੀ ਕਾਰਨ ਸਦਕਾ ਬੋਲੋ ਜੀ ਪੰਜਾਂ ਤਖਤਾਂ ਸਿਰ ਬੁੱਧਾ ਦਰਸ਼ਨ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਰਹਿ ਦਾਨ ਕੇਸ ਦਾਨ ਵੇਖ ਦਾਨ ਸਭ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਮਸ਼ਰ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਡੰਡੇ ਬੰਗੇ ਡੁੱਬੋ ਜੀ ਤਤਨ ਦਾ ਜੈਕਾਰ ਸਿੱਖੀ ਸਿਰ ਕੇ ਸੰਸਵਾਸਨ ਸੰਗੇ ਹੋਣਾ ਜੀ ਕਾਮ ਜੋ ਗੁਰ ਮਨ ਕਾ ਤੁਮ ਜਾਨ ਤੇ ਪਾਸ਼ੇ ਸਿੱਖਾਂ ਦਾ ਮਨ ਨੀਮਾ ਮਤ ਪ੍ਰੀਤੀ ਮਤ ਪਤ ਕੇ ਰਾਖਿਆ ਪਤ ਸੁਖਵਾਹੀ ਏਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਹਿਬਾ ਤਾਰ ਜੀ ਸ਼ਿਨਾ ਕਾਣਾ ਸਾਹਿਬ ਦੇ ਹੋਰ ਗੁਰਦਾਰੀ ਗੁਰਦਾਨ ਨੂੰ ਪੰਥ ਨੂੰ ਵਿਛੜਿਆ ਗਿਆ ਹੈ ਤਿੰਨਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾਨ ਖਾਲਸਾ ਜੀ ਨੂੰ ਬਖਸ਼ੋ ਜੀ ਇਹ ਨਿਮਾਣਿਆਂ ਦੇ ਮਾਣ ਨਿਤਾਣਿਆਂ ਦਾਣੇ ਉੱਟਿਆਂ ਦੀ ਉਹ ਨਿਗਰਤਿਆਂ ਦੀ ਅਤਨੀ ਬੱਚਿਆਂ ਦੀ ਪਤਨੀ ਆਸਿਆਂ ਦੇ ਆਸੇ ਸੱਚੇ ਪਿਤਾ ਤਨ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹੋ ਆਪ ਜੀ ਦੇ ਕਰਜੋ ਅਰਦਾਸ ਮੇਰੀ ਬੇਨਤੀ ਹੈ ਸੱਚੇ ਪਾਤਸ਼ਾਹ ਜੀ ਹੋ ਆਪ ਸੱਚੇ ਪਾਤਸ਼ਾਹ ਬੱਚੇ ਸੇ ਪਾਣੀ ਭਾਈ ਸੁਖਕੀਰ ਸਿੰਘ ਜੀ ਪੁੱਤਰ ਸਰਪਮਨ ਸਿੰਘ ਜੀ ਬੀਬੀ ਪ੍ਰਭਜੋਤ ਕੌਰ ਤੀਸਰਾ ਗੁਰਜੀਤ ਸਿੰਘ ਸੱਚੇ ਪਾਤਸ਼ਾਹ ਜੀ ਆਪ ਦੀ ਕਿਰਪਾ ਕੋ ਸੱਚੇ ਪਾਤਸ਼ਾਹ ਨੇ ਦੋਨਾਂ ਬੱਚਿਆਂ ਨੇ ਪਿਆਰੇ ਮੇਲੋ ਜਿਨ੍ਹਾਂ ਮੇਰਾ ਨਾਮ ਚਿਤਾਵੇ ਨਾਨਕ
1: ਵਾਹਿਗੁਰੂ।

ਪ੍ਰਗਟ ਸਗ ਹਰ ਪਵਨ ਜਨ ਨਾਨਕ ਗੁਰ ਪਾਵਨ ਪ੍ਰਗਟ ਸਗ ਹਰ ਪਵਨ ਜਨ ਨਾਨਕ ਗੁਰ ਪਾਵਨ

ਆਂਦਨ ਗੁਣ ਗਾਵਨ ਸਾਚੇ ਕਥੇ ਕਥ ਕਹਾਣੀ ਜੁਗ ਚਾਰੇ ਸਾਚਾ ਇੱਕੋ ਵਰਤੈ ਬਿਨ ਗੁਰ ਕਿਨੇ ਨਾ ਪਾਇਆ ਨਾਨਕ ਰੰਗ ਰਵੈ ਰੰਗ ਰਾਤੀ ਜਿਨ ਹਰਸੇ ਦੀ ਚਿਤ ਲਾਇਆ ਕਾਮਣ ਮਨ ਸੋਝਲਾ ਸਾਜਨ ਮਿਲੇ ਪਿਆਰੇ ਰਾਮ ਗੁਰਮਤੀ ਮੰਦਰ ਮਲਹੋਆ ਹਰ ਰਾਖਿਆ ਵਰਧਾਰੇ ਰਾਮ ਹਰ ਰਾਖਿਆ ਵਰਧਾਰੇ ਆਪਣਾ ਕਾਰ ਸਵਾਰੇ ਗੁਰਮਤੀ ਹਰ ਜਾਤਾ ਮੋਹ ਲਿਆ ਮਨ ਮੇਰਾ ਪਾਇਆ ਪਾਇਆ ਕਰਮ ਵਿਦਾਤਾ ਸਤਿਗੁਰ ਸੇਵ ਸਦਾ ਸੁਖ ਪਾਇਆ ਹਰ ਵਸਿਆ ਮਨ ਮਰਾਰੇ ਨਾਨਕ ਮੇਰ ਲਈ ਗੁਰ ਆਪਣੇ ਗੁਰ ਕੇ ਸਬਦ ਸਵਾਰੇ ਸਤਿਗੁਰ ਸੇਵ ਸਦਾ ਸੁਖ ਪਾਇਆ ਹਰ ਵਸਿਆ ਮਨ ਮਰਾਰੇ ਨਾਨਕ ਮੇਰ ਲਈ ਗੁਰ ਆਪਣੇ ਗੁਰ ਕੇ ਸਬਦ ਸਵਾਰੇ ਵਾਹਿਗੁਰੂ ਜੀ ਕਾ ਖਾਲਸਾ।

ਹਰ ਹਰ ਰੂਪ ਸਭ ਜੋਤ ਸਵਾਏ, ਹਰ ਨਿਕਟ ਬਸੈ ਹਰ ਬੋਲੀ। ਹਰ ਹਰ ਰੂਪ ਸਭ ਜੋਤ ਸਵਾਈ, ਹਰ ਹਰ ਰੂਪ ਸਭ ਜੋਤ ਸਵਾਈ।

ਦੁੱਖ ਬਡੋਲੀ ਜਾਂ ਨਾਨਕ ਅਨ ਦਿਨ ਹਰ ਗੁਣ ਗਾਵੈ ਮਿਲ ਸਤਿਗੁਰ ਗੁਰ ਬੇਚੋਲੀ ਜਾਂ ਨਾਨਕ ਅਨ ਦਿਨ ਹਰ ਗੁਣ ਗਾਵੈ ਮਿਲ ਸਤਿਗੁਰ ਗੁਰ

ਵੈਸਿਆ ਵਿਖਿਆ ਜੂਆ ਤਜੈ ਮਛਲੀ ਮਾਸ ਨਾ ਕਬਹੂ ਭਜੈ ਗੁਰੂ ਕਾ ਰੂਪ ਸਬਨ ਮੈਂ ਦੇਖੈ ਮਦਰਾ ਮਾਸ ਨਾ ਖਾਏ ਬਸੇਖੈ।

ਮਰਦੀ ਹੋਈ ਹੜ ਹੜ ਹੱਸੀ ਸ਼ੀ ਪੁੱਛੇ ਵਿਸਮਾਦ ਹੋਏ ਕਿਤ ਔਸਰ ਕਿਤ ਰਹੱਸ ਰਹੱਸੀ ਬਿਨੋਂ ਕਰੇਂਦੀ ਬੱਕਰੀ ਪੁੱਤਰ ਸਾਡੇ ਕੀਚਣ ਖੱਸੀ ਅਕਤ ਧੂਰਾ ਖਾਂਦਿਆਂ ਕੋਹ ਕੋਹ ਖੱਲ ਉਹ ਖੱਲ ਵਿਣਸੀ ਮਾਸ ਖਾਣ ਗਲ ਵੱਟ ਕੇ ਹਾਲ ਤਿਨਾੜਾ ਕੌਣ ਹੋਵਸੀ ਗਰਬ ਗਰੀਬ

ਨਿਰਧਨ ਸਿੰਘਨ ਪਾਲੇ ਸੋਈ ਕਰਮੋ ਸਾਧ ਸਿੰਘ ਜੋ ਆਈ ਤਿਨਕੀ ਬਹੁ ਵਿਧ ਸੇਵ ਕਰਾਈ।

उनकी सेवा करे बिसेख मधुर बचन साहेबन को भाख चाकर सिंगन को।

ਕੋ ਰਹਤੀਏ ਜਗ ਦਰ ਸਾਵਤ, ਪਹੁਲ ਪੀਏ ਕੋ ਕਰਮ ਕਮਾਵਤ। ਜੇ ਕੋ ਰਹਤੀਏ ਜਗ ਦਰ ਸਾਵਤ, ਪਹੁਲ ਪੀਏ ਕੋ ਕਰਮ ਕਮਾਵਤ। ਤਿੰਨ ਸਿਉ ਵਰਤਨ ਨਾਹੇ ਮਿਲਾਵੇ, ਤਿੰਨ ਸਿਉ ਵਰਤਨ

ਸ਼ਬਦ ਸੁਰਤ ਪਰਚਾ ਕਰੇ ਸਤਿਗੁਰੂ ਮਨ ਪਰਚਾਏ।

ਜਨ ਨਾਨਕ ਗੁਣ ਬੋਲੇ ਕਰਤੇ ਕੇ ਭਗਤਾਂ ਨੂੰ ਸਦਾ ਰੱਖਦਾ ਆਇਆ। ਹਰ ਜੀ ਇਹ ਤੇਰੀ ਵਡਿਆਈ ਭਗਤਾਂ ਕੀ ਪੈਜ ਰੱਖ ਤੂੰ ਸੁਆਮੀ। ਭਗਤ ਤੇਰੀ ਸ਼ਰਨਾਈ ਜਾ ਕਰਤਾ ਵਾਲੇ।

0: ਕੋੜੀ ਤੁਰ ਕਰਮ ਜਿਨਾ ਕੋ ਤੁਧ ਪਾਇਆ ਤਾਂ ਤਿੰਨੀ ਖਸਮ ਤੇ ਆਇਆ। ਇਨਾ ਜਨਤਾ ਕੇ ਬਸ ਕਿਛ ਨਹੀਂ ਤੁਧ ਵੇ ਕਿ ਜਗਤ ਪਾਇਆ। ਇੱਕ ਨਾਨੂ ਤੂੰ ਮੇਲ ਲੈ ਕਾਪੋ ਤੁਧ ਖਵਾਇਆ। ਗੁਰ ਕਿਰਪਾ ਤੇ ਜਾਣਿਆ ਜਿੱਥੇ ਤੁਧ ਆਪ ਬੁਝਾਇਆ। ਸਹਿਜੇ ਹੀ ਸੱਚ ਸਮਾਇਆ, ਸਹਿਜੇ ਹੀ ਸੱਚ ਸਮਾਇਆ।
1: ਮੋਹਿ ਨਿਰਗੁਣ ਗੁਣ ਨਾਹੀਂ

मन मूरख अज हो नह समझत सिख दै हारियो नीत।

ਇਹ ਜਗ ਮੀਤ ਨਾ ਦੇਖਿਓ ਕੋਈ ਗੌੜੀ ਮਹੱਲਾ ਨੌਵਾਂ ਸਾਧੋ ਰਚਨਾ ਰਾਮ ਬਣਾਈ ਇੱਕ ਬਿਨਸੈ ਇੱਕ ਅਸਥਿਰ ਮਨ ਹੈ ਅਚਰਜ ਲਖਿਓ ਨਾ ਜਾਈ ਸੋਰਠ ਮਹੱਲਾ ਨੌਵਾਂ ਅਜਹੂ ਸਮਝ ਕੱਛ ਬਿਗੜਿਓ ਨਾ ਹਨ ਭੱਜ ਲੇ

ਸਦਾ ਸਦਾ ਹਰ ਜਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾ

What,

ਘੱਟ ਘਟੇ ਵਾਸੀ ਸਰਬ ਨਿਵਾਸੀ ਅਸ

जैसे मात पिताई तिस बिन निमख नहीं रह सकिए, तिस बिन निमख नहीं।

ਤੇ ਮਗਨ ਭਏ ਲੈ ਬਲਾਈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾ

ਵਾਹਿਗੁਰੂ ਭਗਤ ਜਨਾਂ ਕਾ ਰਾਖਾ ਹਰ ਆਪ ਹੈ, ਕਿਆ ਪਾਪੀ ਕਰੀਐ ਗੁਮਾਨ ਕਰੇ।

ना सखा तू ही मेरा मीत। धन गुरु नानक देव साहब।

है क्या उपमा दी है।

ਸਤਿਗੁਰ ਗੁਰਾਂ ਗੁਰੂ ਅਬਿਨਾਸੀ ਪੀਰਾਂ ਪੀਰ ਵਖਾਣੀਐ ਨਾਥਾ ਨਾਦ ਸਾਧ ਸੰਗਵਾਸੀ ਗੁਰਮੁਖ ਪੰਥ ਚਲਾਇਆ ਗੁਰਸਿੱਖ ਮਾਇਆ ਵਿੱਚ ਉਦਾਸੀ ਸਨਮੁਖ ਮਿਲ ਪੰਚ ਆਖੀਐਨ ਬਿਰਧ ਪੰਚ ਪਰਮੇਸ਼ਰ ਪਾਸੀ ਗੁਰਮੁਖ ਮਿਲ ਪ੍ਰਵਾਨ ਪੰਚ ਸਾਧ ਸੰਗਤ ਸੱਚ ਖੰਡ ਬਿਲਾਸੀ ਗੁਰਦਰਸ਼ਨ ਗੁਰ ਸ਼ਬਦ ਹੈ ਗੁਰਦਰਸ਼ਨ ਗੁਰ ਸ਼ਬਦ ਹੈ ਨਿਜ ਘਰ ਭਾਏ ਭਗਤ ਰਹਿ ਰਾਸੀ ਮਿੱਠਾ ਬੋਲਣ ਨਿਵ ਚੱਲਣ ਖੱਟ ਖਵਾਲਣ ਆਸ ਨਿਰਾਸੀ ਸਦਾ ਸਹਿਜ ਬੈਰਾਗ ਹੈ ਕਲੀ ਕਾਲ ਅੰਦਰ ਪ੍ਰਗਾਸੀ ਸਾਧ ਸੰਗਤ ਮਿਲ ਬੰਦ ਖਲਾਸੀ ਨਿਰੰਕਾਰ ਆਕਾਰ ਕਰ ਸਤਿਗੁਰ ਗੁਰਾਂ ਗੁਰੂ ਅਬਿਨਾਸੀ ਕਬ ਕਲ ਸੋ ਜੈ।

ਹਮ ਪਰਹਾਰ ਕੁਬਜਾ ਉਦਰੀ ਅਗੁਸ਼ਟ ਧਾਰ।